ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਸ਼ੋਭਿਤ ਨੇ ਬਹੁਤ ਸਾਰੀ ਬਾਣੀ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ। ਆਪ ਜੀ ਦਾ ਜੀਵਨ ਸੱਚ ਦੇ ਆਧਾਰ 'ਤੇ ਹਮੇਸ਼ਾ ਹੀ ਆਪ ਜੀ ਐਸੇ ਲੋਕਾਂ ਦਾ ਮੁਕਾਬਲਾ ਕਰਦੇ ਰਹੇ ਜੋ ਜ਼ਾਲਮ ਸਨ, ਜੋ ਨਿਤਾਣਿਆਂ ਨੂੰ ਲਿਤਾੜਦੇ ਸਨ, ਜੋ ਸੱਚ ਦੀ ਆਵਾਜ਼ ਨੂੰ ਦਬਾਉਂਦੇ ਸਨ, ਝੂਠੇ ਲੋਕ ਸਨ, ਈਰਖਾਲੂ ਸਨ, ਹਰ ਵਕਤ ਸ਼ਰ੍ਹਾਂ 'ਚ ਸੜੇ ਰਹਿਣ ਵਾਲੇ ਅੱਧ ਦਰਜੇ ਦੇ ਨਿੰਦਕ ਭਗਤ ਜੀ ਆਪਣੇ ਜੀਵਨ ਵਿੱਚ ਇੱਕ ਪਾਸੇ ਮੁਗਲਾਂ ਦਾ ਸ਼ਿਕਾਰ ਹੁੰਦੇ ਰਹੇ, ਦੂਸਰੇ ਪਾਸੇ ਉਸ ਵਕਤ ਦੇ ਜਾਤ ਪਾਤ 'ਚ ਗੱਸੇ ਬ੍ਰਾਹਮਣਵਾਦ ਦੇ। ਸੁਖਬੀਰ ਸਾਹਿਬ ਜੀ ਦੀ ਐਸੀ ਰਚਨਾ ਜੋ ਸਾਨੂੰ ਅੱਜ ਵੀ ਐਸਾ ਉਪਦੇਸ਼ ਦਿੰਦੀ ਹੈ, ਅੱਜ ਤੋਂ ਕਈ ਸਦੀਆਂ ਪਹਿਲਾਂ ਵੀ ਅਜਿਹੇ ਮਨੁੱਖਾਂ ਦਾ ਜ਼ਿਕਰ ਜਿਨ੍ਹਾਂ ਨੇ ਕੀਤਾ ਹੈ ਉਹ ਅੱਜ ਵੀ ਸਾਡੇ ਵਿੱਚ ਨੇ। ਆਪ ਜੀ ਦਾ ਸ਼ਬਦ ਐਸੇ ਲੋਕਨ ਸਿਉਂ ਕਿਆ ਕਹੀਏ, ਉਹ ਕਿਹੜੇ ਲੋਕਾਂ ਦਾ ਜ਼ਿਕਰ ਕਰਦੇ ਨੇ ਜੋ ਜ਼ਿੰਦਗੀ ਭਰ ਹਰੇ ਦਾ ਨਾਮ ਨਹੀਂ ਲੈਂਦੇ, ਪ੍ਰਭੂ ਨੂੰ ਸਿਮਰਦੇ ਨੇ, ਸ਼ੁਕਰਗੁਜ਼ਾਰ ਨੇ, ਜੋ ਈਰਖਾ ਵਿੱਚ ਗ੍ਰਸੇ ਨੇ, ਜੋ ਦੂਸਰੇ ਦੀ ਨਿੰਦਿਆ ਚੁਗਲੀ ਵਕੀਲੀ ਕਰਦੇ ਨੇ, ਤਕੱਬਰੀ ਅਹੰਕਾਰੀ ਨੇ, ਜੋ ਦੂਸਰੇ ਦੇ ਗੁਣਾਂ ਨੂੰ ਵੀ ਅਵਗੁਣਾਂ ਦੇ ਰੂਪ ਵਿੱਚ ਦੇਖਦੇ ਨੇ ਅਤੇ ਆਪਣੇ ਅਵਗੁਣਾਂ ਨੂੰ ਵੀ ਗੁਣ ਕਰਕੇ ਪੇਸ਼ ਕਰਦੇ ਨੇ, ਜੋ ਲੋਕ ਸਦਾ ਇਹ ਸੋਚਦੇ ਨੇ ਕਿ ਉਸਦੀ ਤਰੱਕੀ ਨਾ ਹੋਵੇ ਮੇਰੀ ਹੋ ਜਾਵੇ, ਜੋ ਦੂਸਰੇ ਦੇ ਘਰ ਨੂੰ ਮੰਦਰ ਨੂੰ ਅੱਗ ਲਾ ਕੇ ਤਮਾਸ਼ਾ ਦੇਖਣ ਵਾਲੇ ਨੇ, ਐਸੇ ਲੋਕਾਂ ਦਾ ਜ਼ਿਕਰ ਕਰਦੇ ਨੇ ਜੋ ਆਪ ਕਾਣੇ ਨੇ, ਦੂਸਰਿਆਂ ਵੱਲ ਵੇਖ ਕੇ ਹੱਸਦੇ ਨੇ। ਬਹੁਤ ਹੀ ਭਾਵਪੂਰਤ ਸ਼ਬਦ ਜੋ ਜਗਿਆਸੂ ਦੇ ਜੇਕਰ ਹਿਰਦੇ ਵਿੱਚ ਵਸ ਜਾਵੇ ਤਾਂ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਵੇ। ਆਓ ਆਪਾਂ ਇਹ ਸ਼ਬਦ ਸਾਰੇ ਪੜ੍ਹੀਏ, ਵਿਚਾਰ ਕਰੀਏ। ਜੇਕਰ ਇਸ ਸ਼ਬਦ ਦੇ ਵਿੱਚ ਜੋ ਅਵਗੁਣ ਦਾ ਜ਼ਿਕਰ ਕੀਤਾ ਸਾਡੇ ਵਿੱਚ ਹਨ ਤਾਂ ਅਸੀਂ ਉਹਨਾਂ ਨੂੰ ਕੱਢਣ ਦਾ ਯਤਨ ਕਰੀਏ।

ਅਕਾਲ ਜੀ ਕੀ ਉਸਤਤ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਯੁੱਧ ਕੇ ਜਿਤਈਆ

0: ਆਪਣੇ ਪੌਣ ਪਾਣੀ ਮੇਂ ਸੰਤਰ ਚੰਦ ਸੂਰਜ ਉਤਾਰ ਸਭੀ ਧਰਤੀ ਮਾਲ ਤਨ ਮਨ ਤਨ ਸੰਤ ਜਪਿਆਰ ਆਨੰਦ ਸਹਿ ਗਿਆਨ ਮਿਲੋਰੀ ਆ ਗਿਆ ਜਮ ਕਾਲ ਮੁੰਦਾ ਪਹਿਲਾ ਵਾਹਿ ਚੰਨੇ ਤਨ ਚੰਦ ਗੁਰ ਪੈਰ ਹਲਾਨ ਫਿਰ ਸਿਰ ਉਡੋ ਰਾਵਾਂ ਛੱਡੇ ਪੈ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰ ਭਉ ਨਿਰੰਕਾਰ ਸਚ ਨਾਮ ਜਾਗਾ ਕੀ ਅਸਲ ਜਹਾਨ ਸੇਵਕ ਸੇਵਕ ਕਰਮ ਚੜਾਓ ਤਿੰਨੀ ਰਹਿਣ ਜਿਨਾ ਮਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਗਰ ਕਰੀ ਨਗਰੀ ਕਰਮ ਲਗਾਏ ਪਾਰ ਬੋਲੋ ਚੱਖਾ ਚੱਕੀ ਚੱਕ ਥਲ ਮਾਰੋ ਲੈ ਬਹੁਤ ਅਨੰਤ ਲਾਟੂ ਮਾਂ ਧਾਣੀ ਆਨ ਗਾ ਪੰਖੀ ਪਾਉਂਦੀਆਂ ਲੈਣਾ ਸਾ ਸੂਏ ਚੜ ਪਵਾਈਏ ਜੰਤ ਨਾਨਕ ਪਾਉਂਦੀਆਂ ਦੜਤਨਾ
1: ਚੰਦਨ ਮੰਗ ਪਾਏ ਸੂਏ ਪੈ ਕੇ ਤੁਝੇ ਸਭ ਕੋਏ ਨੱਚ ਨੱਚ ਅਸੇ ਚੱਲੇ ਸਿਰੋ ਨਾ ਜਾਈ ਸਦਨਾ ਹੋਵੇ।

ਸਚਨਾ ਮਧਾਰ ਸਦਾ ਆਨੰਦ ਰਹੇ ਤੇਰਾ ਤੇ ਗੁਣਵੰਤਿਆ ਪਾਛਾਰ ਮਹਲਾ ਪਹਿਲਾ।

0: ਓਵੇਂ ਦੋਵੇ ਓਵੇਂ ਜਾਤੀ ਜਨਸੀ ਕੋਵੇ ਓਵੇਂ ਮੁਰਖਾ ਵਸਿਆਣਾ ਮੋਖ ਕੀ ਸਾਰ ਨਾ ਜਾਣਾ
1: ਓਵੇਂ ਚਮਾਇਆ ਹੋਵੇ ਛਾਇਆ ਹੋਵੇ ਕਰਕਰ ਜੰਤੋ ਪਾਇਆ ਹੋਵੇ ਪੁੱਜੇ ਤਾਂ ਦਰ ਸੁਜੇ ਗਿਆਨ ਹੋਣਾ ਕਰਕਰ ਦੂਜਾ

0: ਮਹੱਲਾ ਪਹਿਲਾ ਦੀਪਲਾ ਮੰਡਲਾ ਖੰਡਾ ਬਰਮੰਡਾ ਅੰਡੇ ਜੇ ਰਜੂਪਿਆ ਖਣ ਸਿਧਿਆ ਸੁਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ
1: ਜਨ ਪੈ ਕੇ ਸੰਭਾਲੇ ਸੋਨਾ ਹੈ ਜਿਨ ਕਰ ਤੇ ਕਰਨਾ ਕੀਆ ਚਿੰਤਾ ਵਿਗਣਿਤਾ ਹੈ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਜਿਸ ਜੋ ਹਰੀ ਸਵਸਥ ਸੇ ਤਿਸ

ਸਰਬੱਤ ਸੰਗਤ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀ ਭਰ ਕੇ ਗੁਰੂ ਕੇ ਕੀਰਤਨ ਦੇ ਨਾਲ ਮਨ ਜੋੜਿਆ ਹੈ। ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਕਾਫ਼ੀ ਅਰਸੇ ਕਾਫ਼ੀ ਦਿਨਾਂ ਤੋਂ ਹਫ਼ਤਿਆਂ ਤੋਂ ਕੀਰਤਨ ਸੁਣ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਦਾਸਾਂ ਨੂੰ ਅਸੀਸਾਂ ਬਖਸ਼ਿਸ਼ ਕੀਤੀਆਂ ਹਨ। ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਾਹਿਬ ਸਕੱਤਰ ਸਾਹਿਬ ਜੋ ਸੇਵਾਦਾਰ ਹਨ ਸੇਵਾ ਕਰਦੇ ਹਨ ਗੁਰੂ ਘਰ ਦੀ ਉਹਨਾਂ ਸਰਬੱਤ ਸੰਗਤਾਂ ਦਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਦਾਸਾਂ ਨੂੰ ਬਹੁਤ ਮਾਣ ਬਖਸ਼ਿਸ਼ ਕੀਤਾ ਹੈ। ਸੋ ਆਸ ਕਰਦੇ ਹਾਂ ਆਪ ਸੰਗਤ ਦੇ ਨਾਲ ਇਸੇ ਤਰ੍ਹਾਂ ਹੀ ਦਾਸਾਂ ਦਾ ਪਿਆਰ ਬਣਿਆ ਰਹੇਗਾ। ਜਦੋਂ ਵੀ ਅਸੀਂ ਕਿਤੇ ਫਿਰ ਆਵਾਂਗੇ ਆਪ ਸੰਗਤ ਦੇ ਦਰਸ਼ਨ ਜ਼ਰੂਰ ਕਰਾਂਗੇ। ਅਤੇ ਸਾਧ ਦੀ ਪੁੱਲਾਂ ਚੁੱਕਾਂ ਮੁਆਫ ਕੀਰਤਨ ਦੇ ਸਤਿਕਾਰ ਸਰਬੱਤ ਸੰਗਤ ਵੱਲੋਂ ਬੇਅੰਤ ਮਾਇਆ ਭੇਟ ਹੋਈ ਹੈ ਗੁਰੂ ਸਾਹਿਬ ਖਜ਼ਾਨੇ ਭਰਪੂਰ ਕਰਨ ਕਿਰਤ ਕਮਾਈਆਂ ਸਫਲ ਕਾਲ ਕੰਟਕ ਦੂਰ ਆਪਣੇ ਪਵਿੱਤਰ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨ। ਪਿਆਰ ਸਾਹਿਤ ਪਿਆਰ ਦਾ ਸਬੂਤ ਦਿੰਦੇ ਹੋਏ ਸਰ ਚੁਕਾ ਕੇ ਸਾਰੇ ਫਤਿਹ ਬੁਲਾਓਗੇ। ਵਾਹਿ

ਜਿਹਨੂੰ ਚੰਗਾ ਆਪਣਾ ਤੱਕ ਨੂੰ ਨਿਸ਼ਰਾਈਏ ਜਰਮਾਨਾ ਪਰਾ

सदगुरु चाप रखे हो सतगुरु सहाया सतगुरु रंग पैदू च

કશું તું કમાયા, દુનિયા તોડ્યા, પંચના પાણી જોડા ખાયા,

जिनके

सर्वमुने सत्त्वादि तेजसे कृताया

પાયા

ਲੱਗੇ ਤੂੰ ਪਿੱਛੇ ਬਣ ਜਾ ਰਿਹਾ।

0: ਕੜੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੂਸੇ ਗਿਆਨ ਵਿਹੋਣੀ ਖਾਏ ਗਿਆ ਜਮਕਾਲ ਮਹਿਲਾ ਪਹਿਲਾ
1: ਚਲੇ ਰਵਾ

ਇੱਕ ਵਾਰੀ ਇਸ ਪੰਕਤੀ ਨੂੰ ਸਾਰੇ ਜਾਣੇ ਗਾਓ। ਛੱਡਾ ਡੇਰਾ ਇਹ ਨਹੀਂ ਜਹਾਂ ਡੇਰਾ ਤੈ ਜਾਣ।

ਸ਼ਬਦ ਆਇਆ ਨਾ ਨਿੱਜ ਘਰ, ਕਹਿੰਦੇ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਉੱਥੇ ਜਾ ਕੇ ਸੁਖ ਔਰ ਸਹਿਜ ਜ਼ਿੰਦਗੀ ਦੀ ਤਮਾਮ ਐਫਰਟ ਉੱਥੇ ਜਾ ਕੇ ਖਤਮ ਹੋਣੀ ਹੈ ਅਤੇ ਸੁਖ ਮਿਲਣਾ ਹੈ। ਨਿੱਜ ਘਰ ਚ ਪਹੁੰਚਣ ਤੋਂ ਪਹਿਲੇ ਕਿਵੇਂ ਸੁਖ ਮਿਲ ਜਾਏਗਾ? ਜਦੋਂ ਅਸੀਂ ਆਪਣੇ ਘਰ ਚ ਪਹੁੰਚਦੇ ਹਾਂ ਨਾ, ਤੇ ਕਿਤਨੇ ਆਨੰਦ ਨਾਲ ਕਹਿੰਦੇ ਹਾਂ ਹੋਮ ਸਵੀਟ ਹੋਮ ਕਹਿੰਦੇ ਹਾਂ ਨਾ, ਹੋਮ ਸਵੀਟ ਹੋਮ ਤੋਂ ਪਹਿਲਾਂ ਚਾਹੇ ਸਾਨੂੰ ਕੋਈ ਕਿਤਨੇ ਵੀ ਲਗਜ਼ਰੀਅਸ ਘਰ ਚ ਕਿਉਂ ਨਾ ਠਹਿਰਾ ਛੱਡੇ, ਪਰ ਉਹ ਸਾਡਾ ਆਪਣਾ ਨਿੱਜ ਘਰ ਨਹੀਂ ਹੁੰਦਾ। ਆਪਣੇ ਨਿੱਜ ਘਰ ਦੇ ਵਿੱਚ ਹੀ ਜਾ ਕੇ ਅਸੀਂ ਆਖਦੇ ਹਾਂ ਹੋਮ ਸਵੀਟ ਹੋਮ, ਜਿਸ ਤਰ੍ਹਾਂ ਅਸੀਂ ਰਿਲੈਕਸ ਹੋ ਜਾਂਦੇ ਹਾਂ, ਰਿਲੀਵ ਹੋ ਜਾਂਦੇ। ਪਰ ਮਹਾਰਾਜ ਜੀ ਕਹਿੰਦੇ ਹਨ ਜਿਸ ਨੂੰ ਹੋਮ ਸਵੀਟ ਹੋਮ ਆਖਦੇ ਹੋ ਇਹ ਵੀ ਤੁਹਾਡਾ ਨਿੱਜ ਘਰ ਨਹੀਂ ਹੈ, ਕਿਉਂਕਿ ਇਸ ਘਰ ਦੇ ਵਿੱਚੋਂ ਵੀ ਇੱਕ ਦਿਨ ਨਿਕਾਲੇ ਜਾਓਗੇ, ਇਸ ਘਰ ਚੋਂ ਵੀ ਇੱਕ ਦਿਨ ਨਿਕਾਲੇ ਜਾਓਗੇ। ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ, ਜਿਹੜਾ ਘਰ ਇੱਕ ਦਿਨ ਛੱਡ ਦੇਣਾ ਹੈ, ਗਵਾ ਦੇਣਾ ਹੈ, ਹੱਥੋਂ ਨਿਕਲ ਜਾਣਾ ਹੈ, ਘਰਦਿਆਂ ਨੇ ਹੀ ਚੱਕ ਕੇ ਬਾਹਰ ਨਿਕਾਲ ਦੇਣਾ ਹੈ, ਕਹਿੰਦੇ ਉਸ ਘਰ ਨੂੰ ਕਰਮਨ ਨਹੀਂ ਬੈਠੇ ਹੋ। ਇਹਨਾਂ ਵਿਚਾਰਾਂ ਦੇ ਨਾਲ ਸਾਡੇ ਜੀਵਨ ਦੇ ਵਿੱਚ ਪਰਮਾਰਥ ਦੀ ਰੁਚੀ ਪੈਦਾ ਕੀਤੀ ਜਾਂਦੀ ਹੈ, ਵੈਰਾਗ ਪੈਦਾ ਕੀਤਾ ਜਾਂਦਾ ਹੈ ਇਹਨਾਂ ਵਿਚਾਰਾਂ ਦੇ ਨਾਲ। ਗੁਰੂ ਮਹਾਰਾਜ ਜੀ ਆਖਦੇ ਹਨ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੋਰ ਨਾ ਹੋਏ ਕੋ ਫਿਰ। ਜਦੋਂ ਕਹਿੰਦੇ ਹਨ ਫਿਰ ਤੁਸੀਂ ਨਿੱਜ ਘਰ ਦੇ ਵਿੱਚ ਪਹੁੰਚ ਜਾਓਗੇ, ਉਦੋਂ ਫਿਰ ਤੁਹਾਨੂੰ ਉੱਥੋਂ ਨਿਕਾਲਿਆ ਨਹੀਂ ਜਾਏਗਾ, ਬਾਹਰ ਬਾਰ ਬਾਰ ਬਾਰ ਤੁਹਾਨੂੰ ਫੇਰਾ ਨਹੀਂ ਪਏਗਾ, ਤੁਸੀਂ ਅਟਰਨਿਟੀ ਤੱਕ ਹਮੇਸ਼ਾ ਦੇ ਵਾਸਤੇ ਅਮਰ ਹੋ ਜਾਓਗੇ ਤੇ ਅਮਰ ਹੋ ਕੇ ਉਸ ਆਪਣੇ ਨਿੱਜ ਘਰ ਦੇ ਵਿੱਚ ਨਿਵਾਸ ਕਰੋਗੇ। ਸੋ ਪੁਆਇੰਟ ਮੈਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ ਨਿੱਜ ਘਰ ਦਾ। ਆਪ ਜੀ ਇਸ ਤਰ੍ਹਾਂ ਕੀਰਤਨ ਚ ਮੈਨੂੰ ਵੀ ਤਕਲੀਫ ਹੁੰਦੀ ਹੈ ਔਰ ਆਪ ਨੂੰ ਵੀ, ਕਿਉਂਕਿ ਇਹ ਵਿਚਾਰਾਂ ਬਹੁਤ ਡੂੰਘੀਆਂ ਅਤੇ ਸੂਖਸ਼ਮ ਹਨ। ਆਪ ਕਿਰਪਾ ਕਰਕੇ ਜੋ ਸਿਚੁਏਸ਼ਨ ਨੂੰ ਜਿਸ ਤਰ੍ਹਾਂ ਡੀਲ ਕਰਨਾ ਚਾਹੀਦਾ ਹੈ ਆਪ ਸਮਝਦਾਰ ਹੋ, ਮੈਂ ਜ਼ਿਆਦਾ ਆਪ ਦਾ ਠੀਕ ਨਹੀਂ ਲੱਗਦਾ, ਤਾਂ ਕਿ ਕੀਰਤਨ ਜੋ ਹੈ ਉਹ ਮੈਂ ਬੜੇ ਫੋਕਸ ਮਾਇੰਡ ਦੇ ਨਾਲ ਕਰ ਸਕਾਂ, ਉਸਦਾ ਇੰਤਜ਼ਾਮ ਕਰੋ।

ਦਾ ਅਕ ਕਰਨਾ ਪਏਗਾ ਥੋੜਾ ਥੋੜਾ ਨਾਲ ਨਾਲ। ਕਹਿੰਦੇ ਹਨ ਜਦੋਂ ਅਸੀਂ ਆਪਣੇ ਅੰਦਰ ਅਤੇ ਆਪਣੇ ਬਾਹਰ ਹਰ ਥਾਂ ਤੇ ਜਿਸ ਦੀ ਐਗਜ਼ਿਸਟੈਂਸ ਹੈ, ਜਿਸ ਦੀ ਹੋਂਦ ਹੈ, ਜੋ ਕਾਇਮ ਹੈ, ਆਤਮ ਰਾਮ ਆਤਮਾ, ਜਦੋਂ ਕਹਿੰਦੇ ਸੀ ਆਤਮਾ ਨੂੰ ਪਹਿਚਾਣ ਲਿਆ ਗੁਰੂ ਦੀ ਮੱਤ ਦੇ ਦੁਆਰਾ, ਗੁਰੂ ਦੀ ਸਿੱਖਿਆ ਦੇ ਦੁਆਰਾ ਆਤਮਾ ਨੂੰ ਪਹਿਚਾਣ ਲਿਆ, ਆਤਮਾ ਨੂੰ ਸਮਝ ਗਏ, ਸੁਰਤੀ ਦਾ ਆਤਮਾ ਦੇ ਵਿੱਚ ਨਿਵਾਸ ਹੋ ਗਿਆ, ਸੁਰਤੀ ਸਰੀਰ ਤੋਂ ਵੀ ਅਗਾਂਹ ਲੰਘ ਗਈ, ਮਨ ਤੋਂ ਵੀ ਅਗਾਂਹ ਲੰਘ ਗਈ, ਗਿਆਨ ਤੋਂ ਵੀ ਅਗਾਂਹ ਲੰਘ ਗਈ, ਜਦੋਂ ਸੁਰਤੀ ਜਾ ਕੇ ਆਤਮ ਤੀਰਥ ਦੇ ਉੱਤੇ ਨਿਵਾਸ ਕਰ ਗਈ, ਉਦੋਂ ਕਹਿੰਦੇ ਨਿੱਜ ਘਰ ਦੀ ਪ੍ਰਾਪਤੀ ਹੋ ਜਾਂਦੀ। ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿੱਜ ਘਰ ਵਾਸ। ਜਦੋਂ ਆਤਮ ਰਾਮ ਦੀ ਪਹਿਚਾਣ ਹੋ ਜਾਏ, ਆਤਮਾ ਦੀ ਪਹਿਚਾਣ ਹੋ ਜਾਏ, ਉਦੋਂ ਕਹਿੰਦੇ ਇਨਸਾਨ ਦਾ ਜਿਹੜਾ ਨਿਵਾਸ ਹੈ ਨਾ, ਉਹ ਆਪਣੇ ਨਿੱਜ ਘਰ ਦੇ ਵਿੱਚ ਹੋ ਜਾਂਦਾ ਹੈ। ਉਦੋਂ ਉਹ ਸਰੀਰ ਚ ਹੀ ਨਹੀਂ ਰਹਿੰਦਾ, ਮਨ ਚ ਹੀ ਨਹੀਂ ਰਹਿੰਦਾ, ਉਦੋਂ ਉਹ ਆਤਮਾ ਦੇ ਵਿੱਚ ਰਹਿੰਦਾ ਹੈ। ਹੁਣ ਅਸੀਂ ਸਰੀਰ ਚ ਰਹਿੰਦੇ ਹਾਂ, ਸਰੀਰ ਚ ਰਹਿੰਦੇ ਹਾਂ, ਆਓ ਤਾਂ ਭਲਾ ਗੁਰੂ ਮਹਾਰਾਜ ਨੂੰ ਪੁੱਛੀਏ, ਮਹਾਰਾਜ ਜੀ ਸਾਨੂੰ ਆਪ ਜੀ ਇਹ ਆਖਦੇ ਹੋ ਕਿ ਡੱਡਾ ਡੇਰਾ ਇਹ ਨਹੀਂ, ਇਹ ਡੇਰਾ ਨਹੀਂ ਹੈ, ਇਹ ਘਰ ਨਹੀਂ ਹੈ, ਆਪ ਜੀ ਦਾ ਘਰ ਕਿੱਥੇ ਹੈ? ਉਸੇ ਦਾ ਹੀ ਐਡਰੈਸ ਦੇ ਦਿਓ, ਆਪ ਜੀ ਆਪਣੇ ਘਰ ਦਾ ਐਡਰੈਸ ਦਿਓ, ਆਪ ਜੀ ਆਪਣੇ ਘਰ ਦੇ ਮੁਤਲਕ ਦੱਸੋ ਵੀ ਤੁਹਾਡਾ ਘਰ ਕਿੱਥੇ ਹੈ। ਹੁਣ ਗੁਰਬਾਣੀ ਦੇ ਵਿੱਚੋਂ ਸੁਣਨਾ ਕਿ ਮਹਾਰਾਜ ਜੀ ਨੇ ਕਿਤੇ ਨੀ ਆਖਿਆ ਕਿ ਮੇਰਾ ਘਰ ਫਲਾਨੇ ਜ਼ਿਲ੍ਹੇ ਚ ਹੈ, ਫਲਾਨੇ ਡਿਸਟ੍ਰਿਕਟ ਦੇ ਵਿੱਚ ਹੈ, ਫਲਾਨੇ ਪਿੰਡ ਦੇ ਵਿੱਚ ਹੈ। ਉਹ ਆਪਣਾ ਘਰ ਹੁਣ ਦੱਸਦੇ ਹਨ ਕਿ ਸਾਡਾ ਘਰ ਕਿੱਥੇ ਹੈ। ਕਹਿੰਦੇ ਹਨ

ਸਮਝਾਉਂਦੇ ਹਨ ਸਾਨੂੰ ਕਿ ਡੱਡਾ ਡੇਰਾ ਇਹ ਨਹੀਂ, ਇੱਥੇ ਤੁਹਾਡਾ ਡੇਰਾ ਨਹੀਂ ਹੈ, ਜੋ ਵੀ ਤੁਸੀਂ ਹੋ ਉਸਨੇ ਬਦਲ ਜਾਣਾ ਹੈ, ਉਸਨੇ ਬਦਲ ਜਾਣਾ ਹੈ, ਜਿਸ ਵੀ ਸਿਚੁਏਸ਼ਨ ਦੇ ਵਿੱਚ ਹੋ ਉਸਨੇ ਬਦਲ ਜਾਣਾ ਹੈ, ਜਿਸ ਵੀ ਹਾਲਾਤ ਦੇ ਵਿੱਚ ਹੋ ਉਸਨੇ ਬਦਲ ਜਾਣਾ ਹੈ। ਕੋਈ ਵੀ ਚੀਜ਼ ਜੋ ਇੱਥੇ ਹੈ ਉਹ ਪਰਮਾਨੈਂਟ ਨਹੀਂ ਹੈ, ਇਹ ਡੇਰਾ ਨਹੀਂ। ਜਿਸ ਘਰ ਨੂੰ ਘਰ ਸਮਝਦੇ ਹੋ ਇਹ ਵੀ ਤੁਹਾਡਾ ਡੇਰਾ ਨਹੀਂ ਹੈ, ਔਰ ਇਹ ਵੀ ਪਤਾ ਨਹੀਂ ਕਿਸ ਦਿਨ ਉਸ ਘਰ ਦੇ ਵਿੱਚ ਤੁਹਾਡਾ ਜੋ ਦਿਨ ਹੈ ਉਹ ਆਖੀਰਲਾ ਦਿਨ ਹੈ, ਇਹ ਤੁਹਾਡਾ ਡੇਰਾ ਨਹੀਂ ਹੈ। ਡੱਡਾ ਡੇਰਾ ਇਹ ਨਹੀਂ, ਜਹਿਨ ਡੇਰਾ ਤਹਿ ਜਾਨ। ਕਹਿੰਦੇ ਜਿੱਥੇ ਤੁਹਾਡਾ ਅਸਲ ਡੇਰਾ ਹੈ, ਸਮਝਦਾਰੀ ਇਸ ਗੱਲ ਚ ਹੈ ਕਿ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੋ, ਟਾਈਮ ਨਾ ਜ਼ਿਆਦਾ ਆਪਣਾ ਜੋ ਹੈ ਉਹ ਵੇਸਟ ਕਰੋ, ਆਪਣਾ ਟਾਈਮ ਨਾ ਜ਼ਾਇਆ ਕਰੋ, ਆਪਣੇ ਅਸਲ ਘਰ ਨੂੰ ਲੱਭਣ ਦੀ ਕੋਸ਼ਿਸ਼ ਕਰੋ। ਜਹਿਨ ਡੇਰਾ ਤਹਿ ਜਾਨ। ਫਿਰ ਕਹਿੰਦੇ ਹਨ ਕਿ ਉਸ ਡੇਰੇ ਦਾ ਉਸ ਘਰ ਦਾ ਪਤਾ ਕਿਵੇਂ ਚੱਲੇ? ਕਹਿੰਦੇ ਨੇ ਉਹ ਆ ਡੇਰਾ ਕਾ ਸੰਜਮੋ, ਉਸ ਡੇਰੇ ਤੱਕ ਪਹੁੰਚਣ ਦਾ ਜਿਹੜਾ ਸੰਜਮ ਦਾ ਭਾਵ ਵਿਧੀ ਹੈ, ਗੁਰ ਕੇ ਸ਼ਬਦ ਪਛਾਣ, ਗੁਰੂ ਦੇ ਸ਼ਬਦ ਦੇ ਰਾਹੀਂ ਉਸਦੀ ਪਛਾਣ ਆਣੀ ਹੈ ਜਦੋਂ ਸ਼ਬਦਾਂ ਦੀ ਅਸੀਂ ਵਿਚਾਰ ਕਰਾਂਗੇ। ਫਿਰ ਕਹਿੰਦੇ ਹਨ ਆ ਡੇਰਾ ਕੋ ਸ਼ਰਮ ਕਰ ਘਾਲੇ, ਆ ਜਿਹੜੇ ਇੱਥੇ ਦੇ ਡੇਰੇ ਹਨ ਸਾਡੇ ਜੋ ਘਰ ਹਨ, ਇਹਨਾਂ ਦੇ ਵਾਸਤੇ ਅਸੀਂ ਇਤਨੀ ਮਿਹਨਤ ਕਰਦੇ ਹਾਂ, ਇਤਨੀ ਸ਼ਰਮ ਦਾ ਭਾਵ ਹੁੰਦਾ ਹੈ ਮਿਹਨਤ, ਇਤਨੀ ਮਿਹਨਤ ਮੁਸ਼ਕਤ ਕਰਦੇ ਹਾਂ, ਜਾਂਕਾ ਤਸੂ ਨਹੀਂ ਸੰਗ ਚਾਲੇ, ਜਿਸ ਦਾ ਕੱਖ ਵੀ ਨਾਲ ਨਹੀਂ ਜਾਣਾ। ਕਿਆ ਡੇਰਾ ਕੋ ਸ਼ਰਮ ਕਰ ਘਾਲੇ, ਜਾਂਕਾ ਤਸੂ ਨਹੀਂ ਸੰਗ ਚਾਲੇ। ਕਹਿੰਦੇ ਉਹ ਡੇਰਾ ਕੀ ਸੋ ਮਿਤ ਜਾਣੇ, ਉਸ ਅਸਲ ਪਰਮਾਨੈਂਟ ਡੇਰੇ ਦੀ ਜੋ ਮਿਤੀ ਭਾਵ, ਉਸ ਦੀ ਜੋ ਇਨਫੋਰਮੇਸ਼ਨ ਹੈ, ਉਸ ਦਾ ਗਿਆਨ ਜੋ ਹੈ, ਉਸਦੀ ਪ੍ਰਾਪਤੀ ਹੈ, ਉਹ ਉਸ ਨੂੰ ਹੁੰਦੀ ਹੈ ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨ ਨੇ, ਜਿਸ ਉੱਤੇ ਭਗਵਾਨ ਦੀ ਅਕਾਲ ਪੁਰਖ ਵਾਹਿਗੁਰੂ ਦੀ ਪੂਰਨ ਦ੍ਰਿਸ਼ਟੀ ਹੋਵੇ, ਉਹ ਭਾਗਾਂ ਵਾਲਾ ਹੁੰਦਾ ਹੈ, ਉਸ ਡੇਰੇ ਨੂੰ ਲੱਭਦਾ ਹੈ, ਬਾਕੀ ਇਹਨਾਂ ਹੀ ਡੇਰਿਆਂ ਦੇ ਵਿੱਚ ਖਚਿਤ ਹੋ ਕੇ ਰਹਿ ਜਾਂਦੇ ਹਨ, ਸੋਚਦੇ ਹੀ ਨਹੀਂ ਹਨ। ਅਖੀਰ ਚ ਆਖਦੇ ਹਨ ਡੇਰਾ ਨਿਹਚਲ ਸਾਧ ਸੰਗ ਪਾਇਆ, ਸਾਧੂਆਂ ਦੀ ਸੰਗਤ ਦੇ ਵਿੱਚ ਕਹਿੰਦੇ ਉਹ ਜਿਹੜਾ ਨਿਹਚਲ ਡੇਰਾ ਹੈ ਉਹ ਪਾਇਆ ਜਾਂਦਾ ਹੈ। ਇੱਕ ਦਫਾ ਉਸ ਡੇਰੇ ਨੂੰ, ਉਸ ਨਿੱਜ ਘਰ ਨੂੰ ਇਨਸਾਨ ਪ੍ਰਾਪਤ ਕਰ ਲੈ, ਨਾਨਕ ਤੇ ਜਨ ਨੈਣ ਡੋਲ ਆਇਆ, ਉਹ ਜਨ ਉਹ ਇਨਸਾਨ ਕਦੇ ਵੀ ਫਿਰ ਮੁੜ ਕੇ ਡੋਲਦਾ ਨਹੀਂ ਹੈ, ਕਿਉਂਕਿ ਜਿਸ ਨੂੰ ਆਪਣਾ ਘਰ ਪ੍ਰਾਪਤ ਹੋ ਗਿਆ ਉਸਨੇ ਫਿਰ ਕੀ ਡੋਲਣਾ ਹੋਇਆ। ਤੋ ਅੱਜ ਦੇ ਕੀਰਤਨ ਦੇ ਵਿੱਚੋਂ ਜੋ ਸਿੱਖਿਆ, ਜੋ ਗੁਰਮਤ ਸਾਨੂੰ ਪ੍ਰਾਪਤ ਹੋ ਰਹੀ ਹੈ, ਉਹ ਸਾਨੂੰ ਇਹ ਅਵੇਕਨਿੰਗ ਦੇ ਰਹੀ ਹੈ, ਇਹ ਜਾਗ ਲਿਆ ਰਹੀ ਹੈ ਸਾਡੇ ਅੰਦਰ, ਸਾਨੂੰ ਜਗਾ ਰਹੀ ਹੈ ਕਿ ਅਗਰ ਇਹਨਾਂ ਹੀ ਘਰਾਂ ਨੂੰ ਆਪਣਾ ਘਰ ਬਣਾ ਕੇ ਬੈਠੇ ਹੋ ਤੇ ਇਹ ਤੇ ਰਾਹ ਦੇ ਵਿੱਚ ਹੀ ਜਿਸ ਤਰ੍ਹਾਂ ਕੋਈ ਰੁਕ ਗਿਆ ਹੋਵੇ ਉਹ ਹਾਲ ਹੈ, ਇਹ ਮੰਜ਼ਿਲ ਨਹੀਂ ਹੈ, ਇਹ ਤੇ ਰਸਤੇ ਦੇ ਵਿੱਚ ਹੀ ਇੱਕ ਛੋਟਾ ਜਿਹਾ ਪੜਾਅ ਹੈ ਚੰਦ ਇੱਕ ਦਿਨਾਂ ਦਾ, ਨਾਨਕ ਦੁਨੀਆਂ ਚਾਰ ਦਿਹਾੜੇ, ਬਸ ਇਤਨਾ ਕੀ ਹੈ ਇਸਦਾ ਅਸਥਾਨ, ਨਾਨਕ ਦੁਨੀਆਂ ਚਾਰ ਦਿਹਾੜੇ, ਸੁੱਖ ਕੀਤੇ ਦੁੱਖ ਹੋਈ। ਇਹਨਾਂ ਚਾਰ ਕੁ ਦਿਨਾਂ ਦੇ ਵਾਸਤੇ ਜਿਤਨੇ ਜ਼ਿਆਦਾ ਸੁੱਖ ਢੂੰਡੋਗੇ ਉਤਨੇ ਜ਼ਿਆਦਾ ਦੁਖੀ ਹੋਵੋਗੇ, ਉਤਨੇ ਜ਼ਿਆਦਾ ਪਰੇਸ਼ਾਨ ਹੋਵੋਗੇ। ਤੋ ਇੱਕ ਦਫਾ ਆਓ ਇਸ ਵਿਚਾਰ ਨੂੰ ਆਪਣੇ ਅੰਦਰ ਲੈ ਕੇ ਜਾਣਾ ਹੈ ਨਾਲ, ਕਿ ਅਸਾਂ ਕੋਈ ਆਪਣਾ ਨਿੱਜ ਘਰ ਹਾਲੇ ਹੋਰ ਹੈ ਜੋ ਲੱਭਣਾ ਹੈ, ਜਿੱਥੇ ਜਾ ਕੇ ਇਹ ਸਾਡੀ ਰੂਹ ਨੇ ਨਿਵਾਸ ਕਰਨਾ ਹੈ, ਇਸ ਵਿਚਾਰ ਨੂੰ ਨਾਲ ਲੈ ਕੇ ਜਾਣਾ। ਪ੍ਰੇਮ ਨਾਲ ਇੱਕ ਦਫਾ ਇਸ ਪੰਕਤੀ ਨੂੰ ਗਾਓ, ਫਿਰ ਅੱਗੇ ਚੱਲਦੇ ਹਾਂ।

ਅਸੀਂ ਇਸ ਨੂੰ ਆਪਣਾ ਡੇਰਾ ਕਿਉਂ ਬਣਾ ਲਿਆ? ਕਾਰਨ ਕੀ ਹੈ? ਹਾਲਾਂਕਿ ਇਹ ਮੰਜ਼ਿਲ ਨਹੀਂ ਹੈ, ਇਹ ਅਖੀਰ ਨਹੀਂ ਹੈ, ਇਹ ਸਾਡੀ ਡੈਸਟੀਨੇਸ਼ਨ ਨਹੀਂ ਹੈ, ਪਰ ਫਿਰ ਵੀ ਅਸੀਂ ਇਸੇ ਨੂੰ ਡੇਰਾ ਕਿਉਂ ਬਣਾ ਕੇ ਬੈਠ ਗਏ ਹਾਂ ਤੇ ਸਾਰੀ ਦੀ ਸਾਰੀ ਐਫਰਟ ਐਂਡ ਐਨਰਜੀ ਟਾਈਮ ਇਸੇ ਹੀ ਡੇਰੇ ਤੇ ਕਿਉਂ ਲਗਾਈ ਜਾਂਦੇ ਹਾਂ? ਉਹਦਾ ਰੀਜ਼ਨ ਕੀ ਹੈ? ਸਾਨੂੰ ਰੀਜ਼ਨ ਲੱਭਣਾ ਪਏਗਾ ਕਿ ਕਿਉਂ ਅਸੀਂ ਇਤਨੇ ਜ਼ਿਆਦਾ ਫੋਕਸਡ ਹਾਂ ਇਸੇ ਡੇਰੇ ਉੱਤੇ ਜਿਸ ਨੂੰ ਮਹਾਰਾਜ ਜੀ ਕਹਿੰਦੇ ਹਨ ਕਿ ਇਹ ਡੇਰਾ ਹੈ ਹੀ ਨਹੀਂ, ਕਿਸੇ ਦਿਨ ਵੀ ਤੁਹਾਨੂੰ ਇਹ ਛੋੜਨਾ ਪਏਗਾ। ਗੁਰੂ ਮਹਾਰਾਜ ਜੀ ਦਾ ਵਚਨ ਝੂਠ ਤੇ ਹੋ ਨਹੀਂ ਸਕਦਾ। ਉਹ ਕਹਿੰਦੇ ਹਨ ਇਹ ਡੇਰਾ ਬਿਲਕੁਲ ਨਹੀਂ ਹੈ। ਜੋ ਕਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ, ਦੇਰ ਹੈਜ਼ ਟੂ ਬੀ ਸਮ ਰੀਜ਼ਨ ਬਿਹਾਈਂਡ ਇਟ, ਕਿ ਜਿਹੜਾ ਘਰ ਅਖੀਰ ਛੱਡ ਹੀ ਦੇਣਾ ਹੈ ਉਸ ਦੇ ਨਾਲ ਮਾਇੰਡ ਇਤਨਾ ਅਟੈਚਡ ਹੈ, ਉਸੇ ਉੱਤੇ ਹੀ ਸਾਰਾ ਫੋਕਸ ਹੈ, ਉਹ ਕਿਉਂ ਹੈ? ਉਸਦੇ ਦੋ ਕਾਰਨ ਹਨ। ਉਹ ਦੋ ਕਾਰਨ ਆਪ ਜੀ ਦੇ ਸਾਹਮਣੇ ਮੈਂ ਰੱਖਦਾ ਹਾਂ। ਨੰਬਰ ਇੱਕ ਕਾਰਨ ਇਹ ਹੈ ਕਿ ਜੀਵਨ ਦੇ ਵਿੱਚ ਜਦੋਂ ਇਨਸਾਨ ਨੂੰ ਮੌਤ ਭੁੱਲ ਜਾਏ ਫਿਰ ਉਹ ਸੋਚਦਾ ਹੈ ਕਿ ਮੈਂ ਹਮੇਸ਼ਾ ਹੀ ਇੱਥੇ ਰਹਿਣਾ। ਮਰਨਾ ਜਦੋਂ ਭੁੱਲ ਜਾਏ ਫਿਰ ਉਸਨੂੰ ਇਹ ਡਰ ਹਟ ਜਾਂਦਾ ਹੈ ਕਿ ਇੱਥੋਂ ਮੈਂ ਕਦੇ ਜਾਣਾ ਵੀ ਹੈ। ਜਿਸ ਨੂੰ ਯਾਦ ਰਹੇ ਮੌਤ, ਉਸਨੂੰ ਹਮੇਸ਼ਾ ਇਹ ਪਤਾ ਹੁੰਦਾ ਹੈ ਕਿ ਕਿਸੇ ਵੀ ਪਲ ਇੱਥੋਂ ਮੈਂ ਜਾ ਸਕਦਾ ਹਾਂ, ਫਿਰ ਮੈਂ ਅਗਾਂਹ ਕਿੱਥੇ ਜਾਵਾਂਗਾ, ਉਸਨੂੰ ਅਗਾਂਹ ਦਾ ਕੰਸਰਨ ਹੁੰਦਾ ਹੈ, ਇੱਥੇ ਦਾ ਨਹੀਂ। ਨੰਬਰ ਇੱਕ ਸਾਡੇ ਜੀਵਨ ਦੇ ਵਿੱਚ ਜੋ ਲੈਕ ਆਈ ਹੈ ਉਹ ਇਹ ਹੈ ਕਿ ਸਾਨੂੰ ਮਰਨਾ ਭੁੱਲ ਗਿਆ ਹੈ। ਹਾਂ, ਜਦੋਂ ਮਰਨਾ ਆਏਗਾ ਮਰ ਜਾਵਾਂਗੇ, ਉਹਦੀ ਚਿੰਤਾ ਕਰਨ ਦੀ ਕੀ ਲੋੜ ਹੈ? ਐਵੇਂ ਕਿਉਂ ਪਰੇਸ਼ਾਨ ਹੋਈ ਜਾਈਏ? ਔਰ ਦੂਸਰੀ ਗੱਲ ਇਹ ਹੈ, ਹਾਲਾਂਕਿ ਗੁਰਬਾਣੀ ਆਖਦੀ ਹੈ ਕਿ ਮਰਨਾ ਚੇਤੇ ਕਰੋ, ਉਸਨੂੰ ਯਾਦ ਰੱਖੋ, ਮੈਂ ਉਸਦੇ ਉੱਤੇ ਪੰਕਤੀਆਂ ਸੁਣਾਵਾਂਗਾ। ਦੂਸਰੀ ਗੱਲ ਇਹ ਹੈ ਕਿ ਮਰਨ ਤੋਂ ਬਾਅਦ ਸਾਡੇ ਨਾਲ ਕੀ ਹੁੰਦਾ ਹੈ ਉਸਦਾ ਸਾਨੂੰ ਕੋਈ ਖਿਆਲ ਹੀ ਨਹੀਂ ਹੈ, ਜਿਸ ਤਰ੍ਹਾਂ ਕਿ ਕੁਛ ਹੋਣਾ ਹੀ ਨਹੀਂ ਹੈ, ਜਾਂ ਜਦੋਂ ਹੋਏਗਾ ਉਦੋਂ ਦੇਖੀ ਜਾਏਗੀ। ਇਹ ਦੋ ਰੀਜ਼ਨ ਹਨ, ਇੱਕ ਸਾਨੂੰ ਮੌਤ ਭੁੱਲ ਗਈ ਹੈ, ਇੱਕ ਸਾਨੂੰ ਇਹ ਨਹੀਂ ਪਤਾ ਕਿ ਸਰੀਰ ਦੇ ਛੱਡਣ ਤੋਂ ਬਾਅਦ ਰੂਹ ਦਾ ਅਗਾਂਹ ਦਾ ਵੀ ਕੋਈ ਸਫ਼ਰ ਹੈ, ਰੂਹ ਦੀ ਅਗਾਂਹ ਦੀ ਵੀ ਕੋਈ ਗਤੀ ਹੈ, ਇਸ ਦਾ ਅਗਾਂਹ ਦਾ ਵੀ ਕੋਈ ਹਾਲ ਹੈ, ਉਸ ਦੇ ਲਈ ਅਸੀਂ ਬਿਲਕੁਲ ਕੰਸਰਨ ਨਹੀਂ ਹਾਂ। ਸਾਡੇ ਜੀਵਨ ਦੇ ਵਿੱਚ ਉਹ ਕੋਈ ਵੀ ਪ੍ਰਾਇਓਰਿਟੀ ਨਹੀਂ ਹੈ, ਸਾਡੇ ਜੀਵਨ ਦੇ ਵਿੱਚ ਉਸਦਾ ਕੋਈ ਵੀ ਥਾਂ ਨਹੀਂ ਹੈ, ਸਾਡੇ ਜੀਵਨ ਦੇ ਵਿੱਚ ਉਹ ਕੋਈ ਇਸ਼ੂ ਹੀ ਨਹੀਂ ਹੈ ਕਿ ਬਾਅਦ ਦੇ ਵਿੱਚ ਕੀ ਹੋਣਾ ਹੈ। ਪਰ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਤੇ ਬਹੁਤ ਭਾਰਾ ਇਸ਼ੂ ਹੈ ਕਿ ਇਨਸਾਨ ਇੱਥੇ ਨਾਲੋਂ ਜ਼ਿਆਦਾ ਫਿਕਰਮੰਦ ਤੈਨੂੰ ਅਗਾਂਹ ਲਈ ਹੋਣਾ ਚਾਹੀਦਾ, ਉੱਥੇ ਕੀ ਕਰੇਗਾ, ਉੱਥੇ ਫਿਰ ਤੂੰ ਕੀ ਕਰ ਸਕੇਗਾ? ਇਹ ਦੋ ਰੀਜ਼ਨਸ ਹਨ ਜਿਨ੍ਹਾਂ ਦੇ ਕਰਕੇ ਜੋ ਸਾਡੀ ਅਵੇਅਰਨੈਸ ਦੇ ਵਿੱਚ ਨਾ ਹੋਣ ਕਰਕੇ, ਸਾਡੇ ਧਿਆਨ ਦੇ ਵਿੱਚ ਨਾ ਹੋਣ ਕਰਕੇ ਅਸੀਂ ਇੱਥੇ ਦੇ ਡੇਰੇ ਦੇ ਵਿੱਚ ਹੀ ਮਸਤ ਹੋ ਕੇ ਆਰਾਮ ਨਾਲ ਬੈਠ ਜਾਂਦੇ ਹਾਂ ਅਤੇ ਆਪਣਾ ਨਿੱਜ ਘਰ ਪ੍ਰਾਪਤ ਕਰਨ ਤੋਂ ਅਸੀਂ ਮਹਿਰੂਮ ਰਹਿ ਜਾਂਦੇ ਹਾਂ। ਆਓ ਹੁਣ ਮਹਾਰਾਜ ਜੀ ਦੇ ਵਿੱਚੋਂ ਮਹਾਰਾਜ ਜੀ ਦੀ ਬਾਣੀ ਦੀਆਂ ਪੰਕਤੀਆਂ ਸੁਣੋ, ਕਿਉਂਕਿ ਮੈਂ ਅਰਜ਼ ਕੀਤੀ ਸੀ ਕਿ ਹਰ ਗੱਲ ਜੋ ਹੈ ਉਹ ਗੁਰੂ ਬਾਬਾ ਜੀ ਦਾ ਸੁਨੇਹਾ ਹੀ ਆਪ ਜੀ ਨੂੰ ਪਹੁੰਚਾਉਣਾ ਹੈ। ਤਾਂ ਗੁਰੂ ਮਹਾਰਾਜ ਸਾਡੇ ਜੀਵਨ ਨੂੰ ਦੇਖ ਕੇ, ਸਾਡੇ ਜੀਵਨ ਦੀ ਜੋ ਕਮੀ ਹੈ ਉਸ ਨੂੰ ਦੇਖਦੇ ਹਨ ਕਿ ਸਾਨੂੰ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਇਹ ਅਵੇਅਰਨੈਸ ਨਹੀਂ ਕਿ ਅਸਾਂ ਮਰਨਾ ਵੀ ਹੈ। ਤੇ ਜਿਨ੍ਹਾਂ ਨੂੰ ਉਹ ਯਾਦ ਹੈ ਉਹ ਬਾਣੀ ਚ ਆਖਦੇ ਹਨ, ਭੈ ਮਰਬੇ ਕੋ ਵਿਸਰਤ ਨਾਹਨ ਤੇ ਚਿੰਤਾ ਤਨ ਜਾਰਾ, ਕਹਿੰਦੇ ਮਰਨ ਦਾ ਜਿਹੜਾ ਭੈ ਹੈ ਇਹ ਜਿਹੜੇ ਜਾਗਰੂਕ ਹਨ ਅਵੇਕਨਡ ਹਨ ਉਹਨਾਂ ਨੂੰ ਹੈ। ਉਹ ਕਹਿੰਦੇ ਇਸ ਚਿੰਤਾ ਨੇ ਤੇ ਤਨ ਜਾਲ ਕੇ ਰੱਖ ਦਿੱਤਾ ਹੈ, ਸਾੜ ਕੇ ਰੱਖ ਦਿੱਤਾ ਹੈ, ਕਮਜ਼ੋਰ ਕਰਕੇ ਰੱਖ ਦਿੱਤਾ ਹੈ ਕਿ ਅਗਾਂਹ ਕੀ ਬਣੇਗਾ ਮੇਰਾ ਜਾ ਕੇ, ਕਿਆ ਜਾਣਾ ਕਿਆ ਹੋਏਗਾ ਰੀ ਮਾਈ। ਗੁਰੂ ਮਹਾਰਾਜ ਜੀ ਅਨੇਕਾਂ ਵਚਨ ਕਹਿੰਦੇ ਹਨ। ਤਾਂ ਗੁਰੂ ਮਹਾਰਾਜ ਇਹ ਆਖਦੇ ਹਨ ਸਾਡੇ ਜੀਵਨ ਨੂੰ ਦੇਖ ਕੇ, ਸਾਡੇ ਜੀਵਨ ਦੇ ਵਿੱਚ ਜੋ ਕਰੈਕਸ਼ਨ ਲਿਆਉਣ ਵਾਲੀਆਂ ਹਨ ਉਹਨਾਂ ਨੂੰ ਜਦੋਂ ਦੇਖਦੇ ਹਨ ਤੇ ਕਹਿੰਦੇ ਹਨ

ਅਸੀਂ ਸਭ ਰੋਗੀ ਹਾਂ। ਕ੍ਰਿਸ਼ਨਾ ਦਾ ਡਿਜ਼ਾਇਰ ਦਾ ਇੱਕ ਰੋਗ ਲੱਗਿਆ ਪਿਆ ਹੈ। ਇਨਸਾਨ ਉਸ ਤ੍ਰਿਸ਼ਨਾ ਦੇ ਵਸ ਹੋ ਕੇ ਚੰਗਾ ਭਲਾ ਸੁਖੀ ਸੈਟਲਡ ਆਰਾਮ ਦੇ ਨਾਲ ਰਹਿੰਦਾ ਹੋਇਆ ਵੀ ਇਹ ਚੈਨ ਨਹੀਂ ਲੈਂਦਾ, ਇਹ ਟਿਕਦਾ ਨਹੀਂ ਹੈ, ਇਸ ਨੂੰ ਇਹ ਖਿਆਲ ਹੀ ਨਹੀਂ ਹੈ ਕਿ ਮੈਂ ਕਿਤੇ ਟਿਕ ਵੀ ਜਾਵਾਂ। ਕਈ ਲੋਕ ਸਾਰੀ ਉਮਰ ਹੀ ਆਖਦੇ ਰਹਿਣਗੇ ਬਸ ਹੁਣ ਥੋੜੇ ਸਾਲਾਂ ਚ ਸੈਟਲ ਹੋ ਜਾਵਾਂਗੇ, ਉਹ ਸਾਰੀ ਉਮਰ ਸੈਟਲ ਨਹੀਂ ਹੁੰਦੇ। ਉਹ ਫਿਰ ਇਹ ਕਹਿਣਗੇ ਕਿ ਬਸ ਥੋੜੇ ਜਿਹੇ ਸਾਲ ਹੋਰ ਹਨ, ਦੈਨ ਵੀ ਵਿਲ ਬੀ ਸੈਟਲਡ, ਆਫ ਕੋਰਸ ਦੈਨ ਯੂ ਵਿਲ ਬੀ ਸੈਟਲਡ, ਬਟ ਇਨ ਦਾ ਗ੍ਰੇਵ। ਹੋਰ ਸੈਟਲ ਕਿੱਥੇ ਹੋਣਾ? ਮਹਾਰਾਜ ਜੀ ਕਹਿੰਦੇ ਨੇ ਉਦੋਂ ਸੈਟਲ ਹੋਵੋਗੇ ਜਦੋਂ ਨਾ ਹੱਥ ਚੱਲਣਗੇ, ਨਾ ਅੱਖਾਂ ਕੰਮ ਕਰਨਗੀਆਂ, ਨਾ ਦਿਮਾਗ ਕੰਮ ਕਰੇਗਾ, ਨਾ ਸਰੀਰ ਸ਼ਕਤੀ ਰਹਿ ਜਾਏਗੀ, ਉਦੋਂ ਸੈਟਲ ਹੋਣ ਦੀ ਕੋਸ਼ਿਸ਼ ਕਰੋਗੇ। ਚਰਨ ਸੀਸ ਕਰ ਕੰਪਨ ਲਾਗੇ, ਨੈਣੀ ਨੀਰ ਅਸਾਰ ਬਹੇ,

ਜਾ ਹੀ ਨਹੀਂ ਸਕਦਾ। ਕਹਿੰਦੇ ਹਨ ਇਹ ਤ੍ਰਿਸ਼ਨਾ ਵੰਡਾ ਰੋਗ ਲਗਾ ਮਰਨ ਮਨੋ ਵਿਸਾਰਿਆ, ਮਰਨਾ ਮਨੋ ਵਿਸਾਰ ਦਿੱਤਾ ਹੈ, ਮਰਨਾ ਮਨੋ ਵਿਸਾਰ ਦਿੱਤਾ ਹੈ। ਜਿੱਥੇ ਮੌਤ ਹਰ ਵੇਲੇ ਸਿਰ ਤੇ ਮੰਡਲਾਂਦੀ ਹੈ ਉੱਥੇ ਅਸੀਂ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਬਾਣੀ ਚ ਬਹੁਤ ਖੂਬਸੂਰਤ ਪੰਕਤੀ ਆਉਂਦੀ ਹੈ, ਕਹਿੰਦੇ ਹੰਸਾਂ ਸਰਵਰ ਕਾਲ ਸਰੀਰ। ਇਸਦਾ ਅਰਥ ਇਹ ਹੈ ਜਿਸ ਤਰ੍ਹਾਂ ਹੰਸ ਸਰੋਵਰ ਦੇ ਆਲੇ ਦੁਆਲੇ ਹੀ ਰਹਿੰਦੇ ਹਨ, ਹੰਸਾਂ ਸਰਵਰ ਹੰਸ ਸਰੋਵਰ ਤੇ ਹੀ ਰਹਿੰਦੇ ਹਨ ਜਾਂ ਸਰੋਵਰ ਦੇ ਆਲੇ ਦੁਆਲੇ ਹੀ ਰਹਿੰਦੇ ਹਨ, ਕਾਲ ਸਰੀਰ ਇਸ ਤਰ੍ਹਾਂ ਕਾਲ ਜੋ ਮੌਤ ਹੈ ਉਹ ਵੀ ਸਰੀਰ ਦੇ ਆਲੇ ਦੁਆਲੇ ਹੀ ਰਹਿੰਦੀ ਹੈ, ਨੇੜੇ ਹੀ ਰਹਿੰਦੀ ਹੈ, ਦੂਰ ਨਹੀਂ ਜਾਂਦੀ। ਕਹਿੰਦੇ ਉੱਥੇ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਹੋ ਜਿੱਥੇ ਮੌਤ ਹਰ ਵਕਤ ਸਿਰ ਤੇ ਮੰਡਲਾਂਦੀ ਰਹਿੰਦੀ ਹੈ। ਇਹ ਡੇਰਾ ਨਹੀਂ ਹੈ, ਤੁਸੀਂ ਪਲਾ ਦਿੱਤਾ ਹੈ ਉਸਨੂੰ। ਇਹ ਤਿਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ, ਫਿਰ ਆਖਦੇ ਹਨ ਝੂਠ।

ਅਰੇ ਆ ਕਹਿੰਦੇ ਆਪਣੇ ਮਹੱਲਾਂ ਨੂੰ ਵੇਖ ਕੇ ਤੂੰ ਮਰਨਾ ਵਿਸਾਰ ਦਿੱਤਾ ਹੈ, ਪਰ ਇਹ ਮਹਿਲ ਤੇਰਾ ਡੇਰਾ ਨਹੀਂ ਹਨ, ਤੇਰੇ ਰਹਿਣ ਦੀ ਥਾਂ ਨਹੀਂ ਹੈ। ਤੇਰੀ ਰੂਹ ਦਾ ਨਿਵਾਸ ਆਤਮਾ ਚ ਹੋਣਾ ਹੈ, ਪਰਮਾਤਮਾ ਚ ਹੋਣਾ ਹੈ, ਉਹ ਹੈ ਤੇਰਾ ਅਸਲ ਨਿਵਾਸ, ਉੱਥੇ ਤੱਕ ਤੂੰ ਪਹੁੰਚਣਾ ਹੈ, ਉਹ ਤੇਰੀ ਹੈ ਮੰਜ਼ਿਲ। ਇਹ ਗੁਰੂ ਬਾਬਾ ਜੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਹਿੰਦੇ ਸਾਧ ਸੰਗਤ ਦੇ ਦੁਆਰਾ, ਗੁਰੂ ਦੇ ਦੁਆਰਾ ਉਹ ਸਿੱਖਿਆ ਮਿਲਦੀ ਹੈ ਜਿਸ ਦੇ ਨਾਲ ਤੂੰ ਆਪਣੇ ਨਿੱਜ ਘਰ ਦੇ ਵਿੱਚ ਪਹੁੰਚ ਸਕਦਾ ਹੈ। ਇੱਥੇ ਡੇਰਾ ਬਣਾਇਆ ਤੇ ਤੇਰਾ ਕਦੇ ਵੀ ਜਿਹੜਾ ਉਹ ਉਖੇੜਿਆ ਜਾ

ਸੋ ਹੁਣ ਤੱਕ ਅਸੀਂ ਇਹ ਸੁਣ ਲਿਆ ਹੈ ਨੰਬਰ ਇੱਕ ਗੁਰਬਾਣੀ ਦੀ ਤਾਲੀਮ ਇਹ ਦੱਸਦੀ ਹੈ ਕਿ ਇਹ ਇਨਸਾਨ ਸਰੀਰ ਤੇਰਾ ਘਰ ਨਹੀਂ ਹੈ ਕਿਉਂਕਿ ਇਸਨੇ ਹਮੇਸ਼ਾ ਨਹੀਂ ਰਹਿਣਾ ਜਦ ਸਰੀਰ ਨੇ ਹਮੇਸ਼ਾ ਨਹੀਂ ਰਹਿਣਾ ਤੇ ਸਰੀਰ ਵਾਸਤੇ ਜਿਹੜੇ ਘਰ ਬਣਾਏ ਹਨ ਉਹਨਾਂ ਚ ਹਮੇਸ਼ਾ ਕਿਵੇਂ ਰਹਿ ਸਕੇਗਾ ਜਦ ਸਰੀਰ ਹੀ ਨਹੀਂ ਤੇਰਾ ਹਮੇਸ਼ਾ ਦੇ ਰਹਿਣ ਵਾਲਾ ਘਰ ਤੇ ਇਹ ਬਾਹਰਲੇ ਘਰ ਤੇਰੇ ਹਮੇਸ਼ਾ ਦੇ ਰਹਿਣ ਵਾਲੇ ਘਰ ਕਿਵੇਂ ਹੋ ਸਕਦੇ ਫਿਰ ਜਦੋਂ ਤੂੰ ਇਸ ਸਰੀਰ ਦੇ ਵਿੱਚੋਂ ਨਿਕਲੇਗਾ ਉਦੋਂ ਤੂੰ ਕਿੱਥੇ ਜਾਵੇਗਾ ਕਹਿੰਦੇ ਆਪਣਾ ਨਿੱਜ ਘਰ ਲੱਭਣ ਦੀ ਕੋਸ਼ਿਸ਼ ਕਰ ਨਹੀਂ ਤੇ ਇੱਕ ਸਰੀਰ ਚੋਂ ਨਿਕਲੇਗਾ ਕਿਸੇ ਹੋਰ ਸਰੀਰ ਚ ਪਏਗਾ ਉਹ ਸਰੀਰ ਚੋਂ ਨਿਕਲੇਗਾ ਕਿਸੇ ਹੋਰ ਸਰੀਰ ਚ ਪਏਗਾ ਅਤੇ ਇੱਥੇ ਨਿਰਾ ਮਨੁੱਖੀ ਸਰੀਰ ਦੀ ਗੱਲ ਨਹੀਂ ਅਤਿਅੰਤ ਪਸ਼ੂ ਜੂਨੀਆਂ ਦੇ ਵਿੱਚ ਪਸ਼ੂ ਸਰੀਰਾਂ ਦੇ ਵਿੱਚ ਵੀ

ਇਸ ਕਰਕੇ ਕਹਿੰਦੇ ਆਪਣਾ ਅਸਲ ਘਰ ਲੱਭ ਜਿੱਥੋਂ ਤੂੰ ਬਾਅਦ ਚ ਵਾਪਸ ਨਾ ਆਵੇ, ਤੈਨੂੰ ਫੇਰਾ ਨਾ ਪਵੇ। ਨੰਬਰ ਇੱਕ ਪੁਆਇੰਟ। ਦੂਸਰਾ, ਇਹ ਐਸਾ ਤਾਂ ਹੋਇਆ ਹੈ, ਅਸੀਂ ਆਪਣਾ ਡੇਰਾ ਇੱਥੇ ਤਾਂ ਬਣਾ ਕੇ ਬਹਿ ਗਏ ਹਾਂ ਕਿਉਂਕਿ ਅਸੀਂ ਮਰਨਾ ਭੁੱਲ ਗਏ ਹਾਂ ਕਿ ਜਦ ਸਰੀਰ ਨੇ ਹੀ ਨਹੀਂ ਇੱਥੇ ਰਹਿਣਾ ਤੇ ਬਾਕੀ ਚੀਜ਼ਾਂ ਨੇ ਕਿਵੇਂ ਰਹਿਣਾ ਹੈ। ਤੀਸਰੀ ਗੱਲ ਕਿ ਸਾਨੂੰ ਇਹ ਗਿਆਨ, ਇਹ ਸੋਝੀ, ਇਹ ਵਿਚਾਰ, ਇਹ ਨੌਲੇਜ ਬਿਲਕੁਲ ਹੀ ਨਹੀਂ ਹੈ ਕਿ ਜਦੋਂ ਅਸੀਂ ਸਰੀਰ ਤਿਆਗਦੇ ਹਾਂ ਤੇ ਸਰੀਰ ਤਿਆਗਣ ਤੋਂ ਬਾਅਦ ਫਿਰ ਸਾਡੇ ਨਾਲ ਕੀ ਹੁੰਦਾ ਹੈ, ਉਹ ਮੈਂ ਆਪ ਜੀ ਨੂੰ ਕੱਲ ਦੇ ਕੀਰਤਨ ਚ ਬਾਣੀ ਚ ਸੁਣਾਵਾਂਗਾ ਪੂਰੀ ਵਿਸਥਾਰ ਨਾਲ, ਪੂਰੀ ਡਿਟੇਲ ਦੇ ਨਾਲ ਕਿ ਜਦੋਂ ਅਸੀਂ ਸਰੀਰ ਤਿਆਗਦੇ ਹਾਂ, ਸਰੀਰ ਤਿਆਗਣ ਤੋਂ ਬਾਅਦ ਫਿਰ ਸਾਡੀ ਕੀ ਗਤੀ ਹੁੰਦੀ ਹੈ। ਅਸੀਂ ਤੇ ਬੜੇ ਕੰਫਰਟੇਬਲ ਹੋ ਕੇ ਬੈਠੇ ਹਾਂ ਕਿ ਕੁਛ ਨਹੀਂ ਹੁੰਦਾ। ਕਈ ਲੋਕ ਆਖ ਦਿੰਦੇ ਹਨ ਕਿ ਅੱਗਾ ਕਿਸੇ ਨੇ ਦੇਖਿਆ, ਪਰ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਜੋ ਕੁਛ ਲਿਖਿਆ ਹੈ ਉਹ ਸਮਾਂ ਸਮਾਪਤ ਹੈ। ਅੱਜ ਦਾ ਕੀਰਤਨ ਇੱਥੋਂ ਤੱਕ ਹੀ ਕਰਨਾ ਸੀ। ਕੱਲ ਦੇ ਕੀਰਤਨ ਦੇ ਵਿੱਚ ਜੋ ਗੁਰਬਾਣੀ ਦੱਸਦੀ ਹੈ ਉਹ ਆਪ ਜੀ ਦੇ ਨਾਲ ਮੈਂ ਸਾਂਝਾ ਕਰਾਂਗਾ ਕਿ ਜਦੋਂ ਅਸੀਂ ਸਰੀਰ ਚੋਂ ਨਿਕਲਦੇ ਹਾਂ ਫਿਰ ਸਾਡੀ ਕੀ ਗਤੀ ਹੁੰਦੀ ਹੈ। ਇਹ ਦੋਨੇ ਕੰਸਰਨ ਸਾਡੇ ਸਾਹਮਣੇ ਆ ਜਾਣ ਤਾਂ ਫਿਰ ਅਸੀਂ ਇੱਥੇ ਡੇਰਾ ਨਹੀਂ ਬਣਾਵਾਂਗੇ, ਤਾਂ ਅੱਗੇ ਦੇ ਡੇਰੇ ਦੀ ਜੋ ਹੈ ਉਹ ਫਿਰ ਚਿੰਤਾ ਅਸੀਂ ਕਰਾਂਗੇ। ਮਹਾਰਾਜ ਜੀ ਨੂੰ ਪੁੱਛੀਏ, ਮਹਾਰਾਜ ਫਿਰ ਇੱਥੇ ਦਾ ਡੇਰੇ ਦੀ ਕੀ ਕਰੀਏ, ਆਫਟਰ ਆਲ ਰਹਿਣਾ ਤੇ ਹੈ ਹੀ ਹੈ, ਦਿਨ ਤੇ ਗੁਜ਼ਾਰਨੇ ਹੀ ਹਨ। ਬਸ ਉਹ ਆ ਕੇ ਕੀਰਤਨ ਦੀ ਸਮਾਪਤੀ ਕਰਦਾ ਹਾਂ। ਗੁਰੂ ਮਹਾਰਾਜ ਸਾਨੂੰ ਇੱਕ ਐਟੀਟਿਊਡ ਦਿੰਦੇ ਹਨ, ਉਹ ਕਹਿੰਦੇ ਹਨ ਇੱਥੇ ਰਹੋ ਪ੍ਰਾਹੁਣਿਆਂ ਦੀ ਤਰ੍ਹਾਂ, ਪ੍ਰਾਹੁਣਿਆਂ ਦੀ ਤਰ੍ਹਾਂ। ਉਹ ਬਾਣੀ ਦਾ ਪਹਿਲਾਂ ਪ੍ਰਮਾਣ ਸੁਣੋ, ਕਹਿੰਦੇ ਹਨ

ਇੱਕ ਰਾਤ ਦੇ ਪ੍ਰਾਹੁਣੇ ਤੁਸੀਂ ਇੱਥੇ ਆਏ ਹੋ, ਪਰ ਆਸਾਂ ਏਦਾਂ ਬੰਨੀਆਂ ਹੋਈਆਂ ਹਨ ਜਿਵੇਂ ਕਈ ਯੁੱਗ ਤੁਸੀਂ ਇੱਥੇ ਰਹਿਣਾ ਹੈ। ਬਾਬਾ ਜੀ ਆਖਦੇ ਹਨ ਗੁਰਪ੍ਰਸਾਦ ਜਾਣੇ ਮਹਿਮਾਨ, ਗੁਰੂ ਦੀ ਕਿਰਪਾ ਦੇ ਨਾਲ ਆਪਣੇ ਆਪ ਨੂੰ ਇੱਥੇ ਚੰਦ ਇੱਕ ਦਿਨਾਂ ਦਾ ਮਹਿਮਾਨ ਸਮਝੇ ਤਾਂ ਕਿਛ ਦਰਗਾਹ ਪਾਵੇ ਮਾਨ, ਤਾਂ ਜਾ ਕੇ ਉਹਨੂੰ ਦਰਗਾਹ ਚ ਮਾਨ ਮਿਲਣਾ ਹੈ, ਇੱਜ਼ਤ ਮਿਲਣੀ ਹੈ, ਦਰਗਾਹ ਚ ਪਹੁੰਚਣਾ ਉਸ। ਸੋ ਪ੍ਰਾਹੁਣੇ ਦੀ ਤਰ੍ਹਾਂ ਮਹਾਰਾਜ ਜੀ ਨੇ ਇਹ ਮਹਿਮਾਨ ਦਾ ਮੈਟਾਫੋਰ ਜੋ ਹੈ ਇਹ ਕਿਉਂ ਲਿਆ ਹੈ, ਇਸ ਨੂੰ ਥੋੜਾ ਸਮਝ ਲਈਏ। ਕਿਉਂਕਿ ਮਹਿਮਾਨ ਜਦੋਂ ਕਿਤੇ ਜਾਂਦਾ ਹੈ ਉਸਨੂੰ ਇਹ ਪਤਾ ਹੁੰਦਾ ਹੈ ਕਿ ਉਸਦਾ ਘਰ ਨਹੀਂ ਹੈ ਔਰ ਉਸਨੇ ਇੱਥੋਂ ਜਾਣਾ ਹੈ, ਇਸ ਕਰਕੇ ਉਹ ਉਸ ਜਗ੍ਹਾ ਦੇ ਨਾਲ ਅਟੈਚਡ ਨਹੀਂ ਹੁੰਦਾ, ਉਸਦੀ ਤਮੰਨਾ ਆਪਣੇ ਹੀ ਘਰ ਜਾਣ ਦੀ ਬਣੀ ਰਹਿੰਦੀ ਹੈ। ਹੁਣ ਸਾਡੇ ਆਪਣੇ ਦਿਲਾਂ ਚ ਆਪਣੇ ਉਸ ਘਰ ਜਾਣ ਦੀ ਕੋਈ ਤਮੰਨਾ ਨਹੀਂ, ਇੱਥੇ ਹੀ ਰਹਿਣ ਦੀ ਹੈ। ਜਿਵੇਂ ਮਹਿਮਾਨ ਕਿਸੇ ਦੇ ਘਰ ਜਾ ਕੇ ਫਿਰ ਇਹ ਸੋਚ ਕੇ ਬਹਿ ਜਾ ਕੇ ਹੁਣ ਇੱਥੇ ਹੀ ਮੈਂ ਰਹਿਣਾ ਹੈ, ਤਾਂ ਕਿਤਨਾ ਗਲਤ ਐਟੀਟਿਊਡ ਹੋਏਗਾ। ਨੰਬਰ ਦੋ, ਜਦੋਂ ਮਹਿਮਾਨ ਕਿਸੇ ਦੇ ਘਰ ਚ ਜਾਂਦਾ ਹੈ ਤਾਂ ਮਹਿਮਾਨ ਉਸ ਘਰ ਵਾਲੇ ਦੀਆਂ ਚੀਜ਼ਾਂ ਨੂੰ ਆਪਣੀਆਂ ਨਹੀਂ ਬਣਾਉਣੀਆਂ ਸ਼ੁਰੂ ਕਰ ਲੈਂਦਾ। ਅਕਾਲ ਪੁਰਖ ਦੀ ਇਹ ਸ੍ਰਿਸ਼ਟੀ ਹੈ, ਅਕਾਲ ਪੁਰਖ ਦੀਆਂ ਸਾਰੀਆਂ ਵਸਤੂਆਂ ਅਤੇ ਦਾਤਾਂ ਹਨ, ਸਭ ਕੁਝ ਉਸਦਾ ਹੈ, ਲੇਕਿਨ ਅਸੀਂ ਇੱਕ ਮਹਿਮਾਨ ਦੀ ਤਰ੍ਹਾਂ ਜ਼ਰੂਰ ਆਏ ਹਾਂ ਪਰ ਬਾਅਦ ਦੇ ਵਿੱਚ ਉਸ ਦੀਆਂ ਵਸਤੂਆਂ ਨੂੰ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤਾ। ਜਿਸ ਦੇ ਘਰ ਚ ਮਹਿਮਾਨ ਆਏ ਹਾਂ ਹੁਣ ਉਸਦਾ ਵੱਧ ਤੋਂ ਵੱਧ ਜਿਤਨਾ ਕੁਛ ਹੋ ਸਕਦਾ ਸੰਭਾਲ ਲਓ, ਇਕੱਠਾ ਕਰ ਲਓ, ਜਿਤਨਾ ਹੱਥ ਲੱਗਦਾ ਹੈ ਲਗਾ ਲਓ, ਇਸਕੇ ਹੱਥ ਹੋਏ ਤਾਂ ਸਭ ਕੁਛ ਲੈ। ਮਹਾਰਾਜ ਜੀ ਬਾਣੀ ਚ ਆਖਦੇ ਹਨ ਕਿ ਇਹ ਬੰਦੇ ਦੇ ਵੱਸ ਹੋਵੇ ਤੇ ਸਾਰਾ ਕੁਛ ਇਕੱਠਾ ਕਰ ਲੈ, ਕਹਿੰਦੇ ਤੁਸੀਂ ਇਕੱਠਾ ਕਰਨ ਲੱਗ ਪਏ ਹੋ, ਤੁਸੀਂ ਤੇ ਮਹਿਮਾਨ ਦੀ ਤਰ੍ਹਾਂ ਆਏ ਹੋ, ਕੁਛ ਵੀ ਇਕੱਠਾ ਕਰਨ ਦੀ ਜ਼ਰੂਰਤ ਨਹੀਂ, ਮਹਿਮਾਨ ਦੀ ਤਰ੍ਹਾਂ ਰਹੋ। ਮਹਿਮਾਨ ਨੂੰ ਚੀਜ਼ਾਂ ਆਫਰ ਕੀਤੀਆਂ ਜਾਂਦੀਆਂ ਹਨ ਬੜੇ ਅਦਬ ਨਾਲ, ਸਤਿਕਾਰ ਨਾਲ ਵਰਤਣ ਲਈ, ਪਰ ਉਹ ਇਹ ਤਾਂ ਨਹੀਂ ਕਿ ਉਹਨਾਂ ਨੂੰ ਚੱਕ ਕੇ ਆਪਣੇ ਬੈਗ ਦੇ ਵਿੱਚ ਪਾਣੀ ਸ਼ੁਰੂ ਕਰ ਦੇਵੇ ਤੇ ਬਾਅਦ ਕਲੇਮ ਕਰੇ ਕਿ ਮੇਰੀਆਂ ਹਨ। ਅਕਾਲ ਪੁਰਖ ਵਾਹਿਗੁਰੂ ਸਾਨੂੰ ਅਤਿਅੰਤ ਦਾਤਾਂ, ਸੁੱਖ ਖੁਸ਼ੀਆਂ ਬਖਸ਼ਦਾ ਹੈ, ਪਰ ਕਿਸੇ ਵੀ ਚੀਜ਼ ਨੂੰ ਇਹ ਆਖਣਾ ਕਿ ਇਹ ਮੇਰਾ ਹੈ, ਉੱਥੇ ਫਿਰ ਮਹਿਮਾਨ ਨਹੀਂ ਰਹਿ ਜਾਂਦਾ, ਉੱਥੇ ਫਿਰ ਚੋਰ ਬਣ ਜਾਂਦਾ ਹੈ, ਬਿਨ ਨਾਵ ਹੈ ਸਭ ਚੋਰ। ਮਹਾਰਾਜ ਜੀ ਆਖਦੇ ਹਨ ਮਹਿਮਾਨ ਦੇ ਜੋ ਕੈਰੈਕਟਰਿਸਟਿਕਸ ਹੁੰਦੇ ਹਨ, ਮਹਿਮਾਨ ਬੜੇ ਸੰਜਮ ਦੇ ਨਾਲ ਉੱਥੇ ਦੀਆਂ ਚੀਜ਼ਾਂ ਨੂੰ ਵਰਤਦਾ ਹੈ, ਉਹਨਾਂ ਨੂੰ ਆਪਣੀਆਂ ਨਹੀਂ ਸਮਝਦਾ, ਉੱਥੋਂ ਜਾਣ ਦਾ ਵੀ ਉਹਦਾ ਕੋਈ ਪਲਾਨ ਹੁੰਦਾ ਹੈ, ਇਹ ਨਹੀਂ ਕਿ ਫਰ ਐਵਰੀ ਹੀ ਉੱਥੇ ਆਇਆ ਹੁੰਦਾ ਹੈ। ਮਹਿਮਾਨ ਚੰਗਾ ਹੀ ਉਦੋਂ ਤੱਕ ਲੱਗਦਾ ਹੈ ਜਦੋਂ ਪਤਾ ਹੁੰਦਾ ਹੋਵੇ ਕਿ ਇਸ ਤਰੀਕ ਨੂੰ ਇਸਨੇ ਚਲੇ ਜਾਣਾ ਹੈ, ਜੋ ਅਣਮਿੱਥੇ ਸਮੇਂ ਲਈ ਆ ਜਾਏ ਉਹਦਾ ਪਤਾ ਹੀ ਨਹੀਂ ਕਿ ਉਸਨੇ ਜਾਣਾ ਹੈ ਜਾਂ ਨਹੀਂ ਜਾਣਾ, ਫਿਰ ਉਹ ਮਹਿਮਾਨ ਮਹਿਮਾਨ ਨਹੀਂ ਰਹਿ ਜਾਂਦਾ, ਉਸਦੀ ਕਦਰ ਨਹੀਂ ਰਹਿ ਜਾਂਦੀ। ਗੁਰੂ ਮਹਾਰਾਜ ਕਹਿੰਦੇ ਹਨ ਵਾਟ ਨਾ ਕਰੇ ਮਾਮਲਾ ਜਾਣੇ ਮਹਿਮਾਨ, ਕਹਿੰਦੇ ਆਪਣੇ ਇਸ ਦੁਨੀਆਂ ਇਸ ਜ਼ਿੰਦਗੀ ਦੇ ਜੀਵਨ ਦੇ ਰਸਤੇ ਉੱਤੇ ਪਰਮਾਤਮਾ ਦੇ ਵੱਲ ਨੂੰ ਜਿਹੜਾ ਰਸਤਾ ਜਾ ਰਿਹਾ ਹੈ ਇਸ ਵਾਟ ਦੇ ਉੱਤੇ ਆਪਣੇ ਲਈ ਬਹੁਤੇ ਝਮੇਲੇ ਨਾ ਖੜੇ ਕਰੋ, ਬਹੁਤੀਆਂ ਕੰਪਲੀਕੇਸ਼ਨਸ ਨਾ ਪੈਦਾ ਕਰੋ, ਬਹੁਤੇ ਮਾਮਲੇ ਨਾ ਖੜੇ ਕਰੋ, ਬਹੁਤਾ ਆਪਣੇ ਆਪ ਨੂੰ ਉਲਝਾਓ ਨਾ, ਜੀਵਨ ਨੂੰ ਸਿੱਧਾ ਸਾਦਾ ਸਾਫ ਸੁਥਰਾ ਸਿੰਪਲ ਰੱਖੋ ਅਤੇ ਆਪਣੇ ਆਪ ਨੂੰ ਮਹਿਮਾਨ ਜਾਣੋ। ਇੱਥੇ ਤੁਹਾਡਾ ਡੇਰਾ ਬਿਲਕੁਲ ਨਹੀਂ ਹੈ, ਡੇਰਾ ਕਿਤੇ ਹੋਰ ਹੈ। ਜੇ ਇੱਥੇ ਆਪਣਾ ਡੇਰਾ ਬਣਾ ਕੇ ਬੈਠ ਗਏ, ਰਾਹ ਚ ਹੀ ਰੁਕ ਗਏ, ਤੇ ਰਾਹ ਚ ਰੁਕਿਆਂ ਦੇ ਨਾਲ ਫਿਰ ਕੀ ਹੁੰਦਾ ਹੈ ਉਹ ਮੈਂ ਕੱਲ ਨੂੰ ਆਪ ਨੂੰ ਸੁਣਾਵਾਂਗਾ। ਭੁੱਲ ਚੁੱਕ ਕੇ ਖਿਮਾ ਇਸ ਪੰਕਤੀ ਨੂੰ ਗਾਓ ਔਰ ਕੀਰਤਨ ਦੀ ਸਮਾਪਤੀ ਹੈ।

Sunset and you sexy. Now the ocean.

ਸਿਆਰ ਤੇਰਾ

ਮੇਰਾ ਕਾਲੇ ਕਾਲਣਾ ਤੇਰੇ ਮਨੋਂ ਵਿਚਾਰੀਏ, ਐਸੇ ਕਲਾ ਨਾ ਖੇਡੀਏ ਜਿਸ ਦਰਗੇ ਗਿਆ ਹਾਰੀਏ, ਪੜਿਆ ਤੂੰ ਵਿਚਾਰੀਏ ਵਿਚਾਰੀਏ।

0: ਜਿਨ ਕਰ ਉਪਦੇਸ਼ ਗਿਆਨ ਮੇਤਰੀ ਜਗਤ ਨਿਹਾ ਲਿਆ, ਖਸਮ ਛੋੜ ਦੂਜੇ ਡੱਗੇ ਡੂਬੇ ਸੇਵਨ ਕਰਿਆ, ਸਤਿਗੁਰੂ ਹੋਇਆ ਬੋਲਿਆ ਵਿਵੇਕ ਨੇ ਵਿਚਾਰਿਆ, ਕਰ ਕਿਰਪਾ
1: ਸਿਕਾਹ ਜਗਾ।

ਮੰਦਾ ਚੰਗਾ ਆਪਣਾ ਪੇਸ਼ ਕੀਤਾ ਪਾਉਣਾ, ਹੁਕਮ ਕੀ ਮਨ ਤਾਂ ਦੇਰਾ ਪੀੜੇ ਅੱਗੇ ਜਾਣਾ, ਨੰਗਾ ਦੁਜੁਗ ਚਾਲਿਆ ਤਾਂ ਦਿਸੇ ਖਰਾ ਜਾਣਾ, ਕਰ ਬਣਾ ਪੱਛੂ ਹਰ

ਮਹਿਰ ਪਾਏ ਸੀ ਕਸਮੇ ਪਾਵੇ ਸੁਖੇ ਮਨੁੱਖ ਗਿਆ ਸੁਖਮ ਪਾਏ ਸੀ।

ਮੇਰੀ ਨਦਰੀ ਹੇਠ ਚਲਾਏਗਾ, ਆਪੇ ਨਹੀਂ ਵਡਿਆਈਆਂ, ਆਪੇ ਹੀ ਕਰਮ ਕਰਾਏਗਾ। ਵੱਡੋ ਵੱਡਾ ਵਰਮੇਦ ਨਹੀਂ ਸਿਰੇ ਸੰਦੇ ਲਾਏਗਾ, ਨਦਰ ਪੱਟੀ ਦੇ ਕਰੇ ਸੁਲਤਾਨ।

ਇਹ ਮੰਡਪ ਮਾੜੀਆਂ ਲਾਏ ਬੈਠੇ ਕਰਪਾ ਸਾਰਿਆ ਕੀ ਕਰਮ ਪਾਉਣ ਦੇ ਹਰ ਪੂਜਣ ਨਾ ਹੀ ਹਾਰਿਆ।

ਕਰ ਹੁਕਮ ਵਕਤ ਕਹਾ ਘਰ ਵਿੱਚੋਂ ਮਾਰ ਕੱਢੀਆਂ ਪ੍ਰਿਆਈਆਂ ਸਤਿ ਸ੍ਰੀ।

Thank you.

ਮੂਰਖੇ।

ਜਿਤ ਕੀਤਾ ਪਾਈਏ ਆਪਣਾ ਸਾਥ ਤਾਲ ਵਿੱਚ ਉਸਾਰੀਏ ਬੰਦਾ ਮੁੱਲ ਕੀਤੀ ਤੇ ਲੰਬੀ ਨਜ਼ਰ ਨਿਹਾਲੀਏ ਸਾਰੀ ਨਾਮ ਹਾਰੀਏ ਤੇ ਆਪਣਾ ਸਾਥੀਏ ਪਿਛਲਾ ਹੈ।

ਨਾਮ ਖਾਏ ਕਤਨੇ ਕਰੇ ਬਰਾਬਰੀ ਕਰ ਪੈਰ ਸੰਗਤ ਪਾਏ ਵਜੋ ਗਵਾਇਆ ਗੁਲਾਮੀ।

ਕਰਾਏ ਸਾਥੀ ਮੇਰੇ ਆਪ ਕਰਾਏ ਮਾਰ ਇੱਕ ਨਾ ਗਲੀ ਤਸਵੀਰੀਆਂ ਇੱਕ ਤਰੀ ਚੜੇ ਦਿਸਿਆ ਆਪ ਕਰਾਏ ਕਰਿਆ ਨਾਨਕ ਕਰਨਾ ਚਿੰਤਿਆ।

ਆਰਜ਼ੀ ਦਰਬਾਰ ਪ੍ਰਾਪਤ ਕਰਨ ਦਾ ਖਾਸ ਤਰੀਕਾ ਰਾਤ ਕਤੂਰੀ ਬਣੀ ਕਿਹੜੀ ਰਾਤ ਪਿਛਲੀ ਜਿਸ ਨੂੰ ਅੰਮ੍ਰਿਤ ਕਤੂਰੀ ਬਖਸ਼ਿਸ਼ ਵੰਡੀ ਜਾਂਦੀ ਹੈ ਪਰ ਪ੍ਰਾਪਤ ਕੌਣ ਕਰਦਾ ਜੋ ਅੰਮ੍ਰਿਤੜੇ ਜਾ ਕੇ ਸਾਈ ਨਾਲ ਜੁੜ ਜਿਹੜਾ ਸੁੱਤਾ ਪਿਆ ਦਾਤ ਵੰਡੀ ਜਾ ਰਹੀ ਪਰ ਉਹ ਸੁੱਤਾ ਪਿਆ ਮਾਲਕ ਦੀ ਬਖਸ਼ਿਸ਼ ਵੰਡੀ ਜਾ ਰਹੀ ਪਰ ਉਹ ਘੁਰਾੜੇ ਪਿਆ ਹਰੀ ਜੀ ਕਹਿੰਦੇ ਸੁੱਤਾ ਹੋਇਆ ਇਨਸਾਨ ਸਾਈ ਦੀ ਦਾਤ ਤੂੰ ਬੰਦ ਹੈ ਦਾਤ ਨਹੀਂ ਹਰੀ ਜੀ ਨੇ ਤੂੰ ਲਿਖਿਆ ਜਿਹੜਾ ਇਨਸਾਨ ਅੰਮ੍ਰਿਤ ਨਹੀਂ ਜਾ ਰਿਹਾ ਉਹ ਜਿਉਂਦਾ ਮੁਰਦਾ ਹੈ ਇੱਕ ਮੁਰਦਾ ਤਾਂ ਹੁੰਦਾ ਜਿਹੜਾ ਦਿਲ ਜੁਲ ਨਹੀਂ ਸਕਦਾ ਸਦੀਵੀ ਖਾਮੋਸ਼ੀ ਧਾਰੀ ਪਰ ਫਰੀਦ ਜੀ ਕਹਿੰਦੇ ਅੰਮ੍ਰਿਤ ਵੇਲੇ ਨਾ ਜਾਗਣ ਵਾਲਾ ਸਾਈ ਦਾ ਸ਼ੁਕਰਾਨਾ ਨਾ ਕਰਨ ਵਾਲਾ ਉਹ ਤੁਰਦਾ ਤੁਰਦਾ ਮਰ ਗਿਆ ਪਿੱਛਲ ਰਾਤ ਨਾ ਜਾਗਿਆ ਜੀਵਨ ਦਾ ਮੂੰਹ ਉਹ ਤਾਂ ਸਦੀ ਜੇ ਤੈਂ ਰੱਬ ਦੀ ਸਾਰ ਤੂੰ ਰੱਬ ਨਾਲ ਬਖਸ਼ਿਸ਼ ਤੂੰ ਮਾਰੋ ਰਾਤ ਕਸੂਰੀ ਜ਼ਿੰਦਗੀ ਸੁਤਿਆਂ ਮਿਲੇ ਨਾ ਪਾਓ ਇਹ ਬਖਸ਼ਿਸ਼ ਕੌਣ ਲੈਂਦਾ ਜਿਹਨਾਂ ਨੈਣ ਨਿੰਦਰਾ ਤਿੰਨਾਂ ਮਿਲਣ ਮਿਲਣ ਕੋ ਆਓ ਜੋ ਅੰਮ੍ਰਿਤ ਦੇ ਨੀਂਦਰ ਨੂੰ ਤਿਆਗ ਕੇ ਸਾਈਂ ਦੇ ਪਿਆਰੇ ਜੁੜਦੇ ਇਹਨਾਂ ਮਿਲਣ ਕਵਾਓ ਉਹਨਾਂ ਨੂੰ ਮਿਲਣ ਵਾਸਤੇ ਸਾਈਂ ਆਪ ਆਉਂਦੇ ਯਾਰ ਤਿੰਨਾਂ ਮਿਲਣ ਕਵਾਓ ਉਹਨਾਂ ਨੂੰ ਆਪਣੇ ਕੋਲ ਹੀ ਬੁਲਾ ਬਖਸ਼ਿਸ਼ ਬਖਸ਼ਿਸ਼ ਹਰ ਸਭ ਉੱਪਰ ਕਿਰਪਾ ਕਰਕੇ ਅਰੇ ਖਾਸ ਧਰਤੀ ਕਿਸੇ ਵੇਲੇ ਬੀਜ ਪਾ ਕੇ ਉੱਗ ਪੈ ਜੋ ਸਿਆਣਾ ਕਿਸਾਨ ਉਹ ਧਰਤੀ ਉਸ ਵੇਲੇ ਬੀਜ ਪਾਉਂਦਾ ਜਿਸ ਵੇਲੇ ਧਰਤੀ ਨੂੰ ਵੱਤਰ ਹੈ ਵੱਤਰ ਵੇਲੇ ਬੀਜ ਪਾਈਏ ਇੱਕ ਦਾਣੇ ਦੇ ਹਜ਼ਾਰਾਂ ਦਾਣੇ ਦੇ ਸਿਆਣੇ ਕਿਸਾਨ ਨੇ ਉੱਦਮੀ ਕਿਸਾਨ ਨੇ ਵੱਤਰ ਸੰਭਾਲੇ ਬੀਜ ਪਾਏ ਖੁਦ ਵੀ ਕਿਸਾਨ ਦਾ ਜਿਹੜਾ ਖੇਤ ਹੈ ਹਰਾ ਭਰਾ ਜਿਹਦਾ ਖੇਤ ਭਰਿਆ ਹੋਇਆ ਉਹਦਾ ਘਰ ਵੀ ਭਰਿਆ ਆਲਸੀ ਕਿਸਾਨ ਭੁੱਖਾ ਮਰ ਆਲਸੀ ਇਸੇ ਤਰ੍ਹਾਂ ਆਲਸੀ ਇਨਸਾਨ ਜਿਸ ਨੇ ਅੰਦਰ ਪੀੜੇ ਦੀ ਬਖਸ਼ਿਸ਼ ਨੂੰ ਨਹੀਂ ਸੰਭਾਲਿਆ ਉਹ ਫਿਰ ਭੁੱਖਾ ਉਦਮੀ ਗੁਰਮੁਖ ਜਿਸਨੇ ਉਦਮ ਕਿਉਂਕਿ ਉਦਮ ਕਰਨਾ ਇਹ ਇਨਸਾਨੀ ਕਰਨਾ ਗੁਰਮੁਖ ਕਹਿੰਦਾ ਜੀ ਗੁਰਦੁਆਰੇ ਜਾਇਆ ਕਰੋ ਅੰਮ੍ਰਿਤ ਵੇਲੇ ਜਾਗਿਆ ਕਰੋ ਵੀ ਮੇਰੇ ਥੋੜਾ ਵਸ ਜਿਵੇਂ ਰੱਬ ਕਰਾਂ ਇਹ ਕਹਿੰਦਾ ਇਨਸਾਨ ਕੀ ਕਰਨ ਵਾਲਾ ਤਾਂ ਰੱਬ ਹੈ ਪਰ ਰੱਬ ਵੀ ਉਹਦੇ ਵਾਸਤੇ ਕਰਦਾ ਹੈ ਜੋ ਇਨਸਾਨ ਪਹਿਲਾਂ ਆਪ ਕਰ ਇਸ ਲਈ ਉਦਮ ਕਰਨਾ ਇਨਸਾਨੀ ਫਲ ਉਦਮ ਨੂੰ ਫਲ ਲੈਣਾ ਇਹ ਵਾਹਿਗੁਰੂ ਉਦਮ ਕਰਦਿਆਂ ਜੀਵ ਕਮਾਉਂਦਿਆਂ ਸੁਖ ਪਹੁੰਚ ਧਿਆਨ ਦਿਆਂ ਤੋਂ ਪ੍ਰਭ ਮਿਲ ਨਾਨਕ ਉਤਰੀ ਚਿੰਤ ਇਨਸਾਨ ਚਿੰਤਾ ਰਾਤੀ ਲੱਖਾਂ ਪਤੀ ਕਰੋੜਾਂ ਪਤੀ ਇਨਸਾਨ ਕਾਰੋਬਾਰ ਦਾ ਕੋਈ ਪਤਾ ਨਹੀਂ ਰਾਤੀ ਚਿੰਤਾ ਨੀਂਦ ਨਹੀਂ ਕਰਦੀ
ਅਗਰ ਕਹਿੰਦੇ ਤੇਰੀਆਂ ਸਾਰੀਆਂ ਚਿੰਤਾ ਦੂਰ ਹੋ ਜੇ ਉਦਮ ਕਰਕੇ ਕਿਰਤ ਕਰ ਫਿਰ ਪ੍ਰਭੂ ਦੀ ਪ੍ਰਾਪਤੀ ਵਾਸਤੇ ਜਪ ਸਤਨਾਮ ਸ੍ਰੀ ਵਾਹਿਗੁਰੂ ਨਾਨਕ ਪੁੱਛੀ ਜੇ ਘਰ ਬੈਠੇ ਕਹਿੰਦਾ ਰਹਿ ਮੇਰੇ ਕੀ ਵਸ ਕਦੇ ਇਹ ਤਾਂ ਨਹੀਂ ਕਿਹਾ ਘਰ ਬੈਠੇ ਆਪੇ ਵਾਹਿਗੁਰੂ ਦੁਕਾਨ ਤੇ ਲੈ ਗਏ ਆਪੇ ਵਾਹਿਗੁਰੂ ਰੋਟੀ ਦੇ ਉਹਦੇ ਵਾਸਤੇ ਉਦਮ ਇਹਦੇ ਅੰਦਰ ਹੀ ਤਾਂ ਵਾਹਿਗੁਰੂ ਦੀ ਅੰਸ਼ ਹੈ ਕਹਿ ਕਬੀਰ ਤੂੰ ਰਾਮ ਕੀ ਅੰਸ਼ ਉਹ ਉਦਮ ਜਿਹੜਾ ਹੈ ਸਾਧ ਤੁਸੀਂ ਉਦਮ ਕੀਤਾ ਹੈ ਅੰਮ੍ਰਿਤ ਵੇਲੇ ਕਲਜਲ ਦੀ ਆਲਸ ਦੀ ਚਾਦਰ ਨੂੰ ਲਾ ਗੁਰੂ ਕੀ ਗੋਲ ਆ ਕੇ ਬੈਠੇ ਨੇ ਫਲ ਕੀ ਮਿਲਦੇ ਹੈ ਗੁਰੂ ਦੀ ਖਾਸ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਮਾਉਂ ਹਰ ਘਨ ਅੰਮ੍ਰਿਤ ਵੇਲੇ ਵੱਤੇ ਕਾਬੀ ਜੀ ਹੈ ਹਰ ਘਨ ਜਿਹੜਾ ਧਨ ਤੁਸੀਂ ਹੁਣ ਇਕੱਠਾ ਕਰ ਰਹੇ ਨੇ ਇਹ ਸੱਚਾ ਇਸ ਧਨ ਨੇ ਸਾਨੂੰ ਹਰੀ ਨਾਲ ਜੋੜਿਆ ਜਿਹੜਾ ਦੁਨੀਆ ਵੀ ਧਨ ਉਹਦੇ ਨਾਲ ਕੇਵਲ ਕਾਰ ਵਿਹਾਰ ਸਬਰ ਨਾਲ ਨਹੀਂ ਜਾਣਾ ਉਸ ਧਨ ਨੂੰ ਬੱਚੇ ਸੰਭਾਲ ਲੈਂਦੇ ਰਿਸ਼ਤੇਦਾਰ ਲੈ ਜਾਂਦੇ ਇਹ ਜੋ ਧਨ ਹੈ ਸੱਚ ਵਪਾਰ ਕਰੋ ਵਪਾਰੀ ਡਰਦਾ ਹੀ ਨਹੀਂ ਬੈਠ ਕੇ ਇਹ ਧਨ ਆਪਣੇ ਕੋਲ ਫਿਰ ਹਰ ਸਮਾਂ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀ ਗਿਆ ਪ੍ਰਭੂ ਕਹਿੰਦੇ ਭਗਤ ਖਾਏ ਖਰਚ ਰਹੇ ਲਿਖ ਦੁਨਿਆਵੀ ਧਨ ਮੁੱਕ ਜਾਂਦੇ ਕਹਿੰਦੇ ਖਾਂਦੇ ਖੂਹ ਵੀ ਮੁੱਕ ਇਹ ਸੱਚਾ ਧੰਦ ਜੋ ਅੰਮ੍ਰਿਤ ਵੇਲੇ ਜਾਗਣ ਵਾਲੇ ਨੂੰ ਪ੍ਰਾਪਤ ਹੁੰਦਾ ਹੈ ਭਗਤ ਖਾਏ ਖਰਚ ਰਹੇ ਲਿਖ ਤੇ ਭਾਈ ਸਾਹਿਬ ਭਾਈ ਗੁਰਦਾਸ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਪੈ ਜਾਂਦੇ ਕਿਹਨਾਂ ਤੋਂ

0: ਸੰਸਾਰ ਤੋਂ ਸਰੋ ਮੈਂ ਉਹਨਾਂ ਨੂੰ ਸਿੱਖਾਂ ਤੋਂ ਵੀ ਕੁਰਬਾਨ ਕਰਦਾ। ਜੋ ਅੰਮ੍ਰਿਤ ਵੇਲੇ ਜਾ ਕੇ ਫਿਰ ਪਹਿਲਾਂ ਇਸ਼ਨਾਨ ਬਾਬਾ ਜੀ ਬਾਬਾ ਗੰਗ ਸਿੰਘ ਜੀ ਮਹਾਰਾਜ ਪੂਰਨ ਮਹਾਂਪੁਰਸ਼ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਕਾਰ ਗੁਰੂ ਮੰਨਿਆ, ਗੁਰੂ ਜੀ ਬਚਨ ਕਰਦੇ ਸੰਭਾਈ ਅੰਮ੍ਰਿਤ ਵੇਲੇ ਸਿੱਖ ਜਾਗਦਾ ਹੈ। ਸਿੱਖ ਦਾ ਪਹਿਲਾਂ ਪਾਣੀ ਨਾਲ ਪਿਆਰ ਹੈ, ਗੁਰੂ ਨਾਲ ਵੀ ਛੱਡਿਆ। ਪਹਿਲਾਂ ਪਾਣੀ ਕਰ ਇਸ਼ਨਾਨ ਸਿਮਰ ਕਰ, ਪਹਿਲਾਂ ਇਸ਼ਨਾਨ। ਜਿਸ ਭਾਂਡੇ ਚ ਵਸਤੂ ਪਾਣੀ ਹੋਵੇ ਪਹਿਲਾਂ ਸਾਫ ਸਿਮਰਨ ਕਰਨਾ। ਸੁੱਤਾ ਹੈ ਇਨਸਾਨ ਮੁਰਦੇ ਦੀ ਮਿਹਨਤ ਤੇ ਜਾ ਕੇ ਪਹਿਲਾਂ ਚੌਥੇ ਪਹਿਰ ਸੁਭਾਸ ਸੁਰਤੀਆਂ ਉਪਜਿਆ ਚਾਹੋ ਹਜ਼ੂਰ ਕਹਿੰਦੇ ਤਿੰਨਾਂ ਦਰਿਆਵਾਂ ਸੁਰਤ ਹੋ ਫਿਰ ਮਨ ਮੁੱਖ ਸਰਚਾਉਣ। ਪਹਿਲਾਂ ਪਾਣੀ ਨਾਲ ਭਾਈ ਸਾਹਿਬ ਜੀ ਲਿਖਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਕੁਰਬਾਨ ਕਿਹਾ ਜਾਂਦਾ ਹਾਂ ਜੋ ਅੰਮ੍ਰਿਤ ਵੇਲੇ
1: ਕੁਰਬਾਨ ਇੱਕ ਮਨ ਹੋਵੇ ਗੁਰੂ ਜਾ ਬੰਦੇ
0: ਮੈਂ ਉਹਨਾਂ ਗੁਰਸਿੱਖਾਂ ਜੋ ਇਸ਼ਨਾਨ ਕਰਕੇ ਇਨਸਾਨ ਇਕੱਲਾ ਆਇਆ ਹੈ ਇੱਕ ਦਿਨ ਇਕੱਲਿਆਂ ਹੀ ਸੁਣ ਜਾਣਾ ਇਕਾਂਤ ਜਗਾ ਕੇ ਫਿਰ ਮਨ ਨੂੰ ਇਕਾਗਰ ਕਰਕੇ ਗੁਰੂ ਦਾ ਜਾਪ ਸ੍ਰੀ ਵਾਹਿਗੁਰੂ ਦਾ ਜਾਪ ਗੁਰੂ ਦਾ ਗੁਰੂ ਜਾਪ ਕੀ ਹੈ ਗੁਰੂ ਦਾ ਮੰਤਰ ਮੰਤਰ ਕੀ ਹੈ ਗੁਰਮੰਤਰ ਪਿਆਰ ਨਾਲ ਸਾਰਿਆਂ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਲ ਜੋੜਨਾ ਜੋ ਸਾਡੇ ਮਨ ਦੇ ਉੱਪਰ ਪਾਪਾਂ ਦੀ ਮਹਿਲ ਨਹੀਂ ਲੈਂਦਾ ਹੋਰ ਕੋਈ ਪਾਣੀ ਨਹੀਂ ਹੋਰ ਕੋਈ ਦਾਰੂ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦੇ ਅੰਦਰ ਫਰਮਾਇਆ ਸਰੀਰ ਮੈਲਾ ਹੋਵੇ ਇਸ਼ਨਾਨ ਕਰ ਲੈ, ਕੱਪੜਾ ਮੈਲਾ ਹੋ ਜਾਏ ਸਾਬਣ ਲਾ ਲੈ, ਮਨ ਵੀ ਮੈਲਾ ਹੋ ਜਾਂਦਾ ਗ੍ਰਸਤੀ ਕਈ ਗਲਤੀਆਂ ਹੋ ਜਾਣ। ਇਸ ਜਨਮ ਨੂੰ ਜਾਂ ਹੋਰ ਕਿਸੇ ਜਨਮ ਨੂੰ ਕੀ ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਰਨਾ ਜੀ ਜਨਮ ਜਨਮ ਕੀ ਹੁਣ ਕੋਈ ਨਹੀਂ ਗਲਤੀ ਕੀਤੀ ਪਿਛਲੀ ਹੋਣੀ ਕਾਲਾ ਹੋਆ ਸਿਆ ਨਰਮਕਾਰੀ ਪਾਤਸ਼ਾਹ ਧੰਨ ਗੁਰੂ ਨਾਨਕ ਬਾਬਾ ਕਹਿੰਦਾ ਕੋਈ ਜੇ ਕੱਪੜਾ ਮੈਲਾ ਹੋ ਗਿਆ ਸਾਬਣ ਨਾਲ ਹਕੀਕਤ ਵਿੱਚ ਕੱਪੜਾ ਮੈਲਾ ਨਹੀਂ ਇਸ ਉੱਤੇ ਮੈਲ ਕਰੇ ਸਾਬਣ ਜੇ ਮਨ ਮੈਲਾ ਹੋ ਗਿਆ ਅਸਲੀਅਤ ਵਿੱਚ ਮਨ ਮੈਲਾ ਨਹੀਂ ਸੀ ਹਜ਼ੂਰ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਰਤ ਨਹੀਂ ਪਛਾਣਿਆ ਕੁਸੰਗਤ ਵਿੱਚ ਪੈ ਗਿਆ ਫਿਰ ਗਲਤੀਆਂ ਕੀਤੀਆਂ ਉਹਦਾ ਰੰਗ ਮਨ ਤੇ ਚੜ ਪਾਪਾਂ ਦਾ ਰੰਗ ਚੜ ਤੋ ਫਿਰ ਕੀ ਕਰ ਉਹ ਸਮਾਂ ਬੜੀ ਸੁੰਦਰ ਉਦਾਹਰਣ ਪਾਤਸ਼ਾਹ ਨੇ ਦਿੱਤੀ ਸ੍ਰੀ ਜਪਜੀ ਸਾਹਿਬ ਜੀ ਦੇ ਭਾਰ ਸ੍ਰੀ ਜਪਜੀ ਸਾਹਿਬ ਮਹਾਂਪੁਰਸ਼ਾਂ ਦਾ ਕਥਨ ਹੈ ਜਿਹੜਾ ਗੁਰਸਿੱਖ ਪਿਆਰ ਨਾਲ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਹੈ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਦਾ ਸ੍ਰੀ ਸੁਖਮਨੀ ਸਾਹਿਬ ਪੜ੍ਹਨ ਵਾਲਾ ਪੰਜਵੇਂ ਗੁਰੂ ਨਾਨਕ ਦੇ ਦਰਸ਼ਨ ਕਰਦਾ ਜਪ ਜੀ ਤਾਂ ਤੂੰ ਜੀਵੇਂਗਾ ਜੇ ਜਪੇਗਾ ਕੀ ਜਪ ਜੀ ਹਨੁਮਾਨ ਦਿਨ ਭਰੀ ਹੈ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰ ਸਪੇ ਮੂਤ ਭਲੀ ਕੀ ਕੱਪੜ ਹੋਏ ਦੇਹ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾ ਕੇ ਸੰਗ ਉਹ ਧੋਪੈ ਨਾਮ ਦੱਸਣ ਕਈ ਕਹਿੰਦੇ ਜੀ ਮਨ ਨਹੀਂ ਲੱਗਦਾ ਇਹ ਕੁਸਚਨ ਫਿਰ ਵੀ ਨਾਮ ਮਹਾਂਪੁਰਸ਼ਾਂ ਦਾ ਕਥਨ ਹੈ ਭਾਈ ਅੱਗ ਨੂੰ ਕਿਸੇ ਤਰ੍ਹਾਂ ਹੱਥ ਲਾ ਦੇ ਅੱਗ ਸਾੜ ਅੱਗ ਨੂੰ ਜਾਣ ਕੇ ਹੱਥ ਲਾਓ ਤਾਂ ਵੀ ਸਾੜੇਗੀ ਜੇ ਗਲਤੀ ਨਾਲ ਹੱਥ ਲੱਗਦਾ ਤਾਂ ਵੀ ਸਾੜੇਗੀ ਕਿਉਂ ਅੱਗ ਦਾ ਸੁਭਾਅ ਅਗਨ ਦੇਵਤਾ ਦਾ ਸੁਭਾਅ ਨਿਰੰਕਾਰ ਨੇ ਸਾੜਨਾ ਵੀ ਕਿਸੇ ਤਰ੍ਹਾਂ ਮਨ ਇਕਾਗਰ ਕਰਕੇ ਵਾਹਿਗੁਰੂ ਦਾ ਜਾਪ ਕਰੀਏ ਇਹਦਾ ਤਾਂ ਬੜਾ ਹੀ ਮਹੱਤਵ ਹੈ ਨਾ ਪਰ ਜੇ ਸੁਧੇ ਸਿੱਧੀ ਰਸਨਾ ਜਪ ਰਹੀ ਹੈ ਸ੍ਰੀ ਵਾਹਿਗੁਰੂ ਇਹਦਾ ਵੀ ਫਲ ਇਹਨਾਂ ਕਿਵੇਂ ਫਲ ਅੱਗ ਨੂੰ ਕਿਸੇ ਤਰ੍ਹਾਂ ਖਿਲਾ ਦੋ ਸਾੜਦੀ ਹੈ, ਨਾਮ ਕਿਸੇ ਤਰ੍ਹਾਂ ਜਪੋ, ਨਾਮ ਪਾਪਾਂ ਨੂੰ ਸਾੜਦੀ। ਦੀਵਾ ਬਲੇ ਅੰਧੇਰਾ ਜਾ, ਕਿਤਨੀ ਸੁੰਦਰ ਮਿਸਾਲ। ਅੰਧੇਰੇ ਨੂੰ ਦੂਰ ਕਰਨਾ ਹੋਵੇ ਹੋਰ ਕੋਈ ਸਾਧਨ ਨਹੀਂ, ਦੀਵਾ ਜਲਾ ਜਾ। ਅੰਧੇਰਾ ਕਿਧਰ ਗਿਆ? ਦੀਵੇ ਨੇ ਖਾ ਲਿਆ, ਦੀਵੇ ਦੀ ਖੁਰਾਕ ਅੰਧੇਰਾ। ਇਸੇ ਤਰ੍ਹਾਂ ਨਾਮ ਦੀ ਖੁਰਾਕ ਹੀ ਪਾਪ। ਦੀਵਾ ਬਲੀ ਅੰਧੇਰਾ ਜਾਏ, ਵੇਦ ਪਾਠ ਮਤ ਪਾਪ। ਇਸ ਵਾਸਤੇ ਇੱਕ ਮਨ ਹੋਏ ਗੁਰਜਾਤ ਜਪਣ, ਕੁਰਬਾਨੀ ਤਿੰਨਾਂ ਗੁਰ ਸਿੱਖਾਂ ਤੇ ਸਾਧ ਸੰਗਤ ਚੱਲ ਗਿਆ। ਸਤਸੰਗ ਜਿਸ ਤਰ੍ਹਾਂ ਤੁਸੀਂ ਜੁੜੇ, ਇਹ ਜ਼ਰੂਰੀ। ਨਾਮ ਜਪਣਾ ਜ਼ਰੂਰੀ ਹੈ, ਦਾਨ ਕਰਨਾ ਜ਼ਰੂਰੀ ਹੈ, ਸਿੱਖੀ ਰਾਜ ਜੁੜਨਾ ਜ਼ਰੂਰੀ ਹੈ, ਉੱਥੇ ਸਤਸੰਗ ਆ ਕੇ ਜੁੜਨਾ। ਕਿਉਂਕਿ ਸਤਸੰਗ ਆ ਕੇ ਮੇਰੇ ਮਾਧੋ ਜੀ ਸਤਸੰਗਤ ਮਿਲੇ, ਇੱਥੇ ਆ ਕੇ ਸਾਨੂੰ ਗੁਰਮਤ ਦੀ ਰੋਸ਼ਨੀ ਮਿਲਦੀ, ਗੁਰਮਤ ਦੀ ਪੜ੍ਹਾਈ ਅਸੀਂ ਪੜ੍ਹਨੀ ਹੈ ਜਿਹੜੀ ਉਹਦਾ ਪਤਾ। ਤਾਂ ਭਾਈ ਸਾਹਿਬ ਜੀ ਲਿਖਦੇ, ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ, ਸਾਧ ਸੰਗਤ ਚੱਲ ਜਾਏ ਜੁੜਦੇ, ਤੇ ਕੁਰਬਾਨੀ ਤਿੰਨਾਂ ਗੁਰਸਿੱਖਾਂ, ਗੁਰਬਾਣੀ ਨਿਤ ਗਾਇਸ ਨਿਤ, ਅਸੀਂ ਨਿਤ ਨਹੀਂ। ਇਸ ਕਰਕੇ ਸਾਡਾ ਮਨ ਕਈ ਵਾਰੀ ਕਮਜ਼ੋਰ ਹੈ, ਰੋਟੀ ਨਿਤ ਨਾ ਖਾਈ, ਸਰੀਰ ਕਮਜ਼ੋਰ। ਗੁਰਬਾਣੀ ਦਾ ਸੁਣਨਾ ਤੇ ਪੜ੍ਹਨਾ ਨਿਤ ਨੇਮ, ਨਿਤ ਕਦੇ ਵੀ ਨਾਗਾ ਨਾ। ਕਿਉਂਕਿ ਨਿਤਨੇਮ ਬੜੀ ਰੋਜ਼ ਆਹੂ ਜਾਣ ਵਾਲਾ ਨਿਤਨੇਮ ਅਨੁਸਾਰ ਉਹਦੀ ਜ਼ਰੂਰ ਤਰੱਕੀ ਹੋਵੇ। ਰੋਜ਼ ਨਿਤਨੇਮ ਨਾਲ ਦੁਕਾਨ ਤੇ ਜਾਣ ਵਾਲਾ ਦੁਕਾਨ ਜ਼ਰੂਰ। ਇਸੇ ਤਰ੍ਹਾਂ ਗੁਰੂ ਦੇ ਮਿਲਾਪ ਦਾ ਵੀ ਰੋਜ਼ ਦਾ ਨਿਤਨੇਮ, ਸਿਆਣੀ ਨੇ ਭੈਣ ਬੱਚੀ ਘਰ ਦੀ ਸਫਾਈ ਰੋਜ਼ ਕਰਦੀ, ਇੱਕ ਦਿਨ ਸਫਾਈ ਨਾ ਕਰੋ ਘਰ ਹੀ ਮੈਲਾ ਨਹੀਂ। ਤੂੰ ਇਸੇ ਤਰ੍ਹਾਂ ਨਿਤਨੇਮ ਰੋਜ਼ ਕਰ, ਜੋ ਕਰਦੇ ਹਨ ਭਾਈ ਸਾਹਿਬ ਜੀ ਦੇ ਤੇ ਗੁਰਬਾਣੀ ਨਿਤ ਗਾਇਕ ਸੁਣਦੇ, ਗੁਰਬਾਣੀ ਕਿੰਨਾ ਸਿੱਖਾਂ ਮਨ ਮੇਰੀ ਕਰ ਮੇਰ ਮਿਲਦੇ, ਗੁਰਬਾਣੀ ਕਿੰਨਾ ਗੁਰ ਸਿੱਖਾਂ ਪਾਏ ਭਗਤ ਗੁਰਪੁਰਬ ਹੈ। ਮੈਂ ਉਹਨਾਂ ਗੁਰ ਸਿੱਖਾਂ ਤੋਂ ਕੁਰਬਾਨ ਜਾਂਦਾ ਹਾਂ ਜੋ ਸ਼ਰਧਾ ਤੇ ਕਾਮਨਾ ਨਾਲ ਗੁਰੂ ਦੇ ਗੁਰਪੁਰਬ। ਭਾਈ ਸਾਹਿਬ ਕੁਰਬਾਨ ਜਾਂਦੇ ਉਹਨਾਂ ਗੁਰਸਿੱਖਾਂ ਨੂੰ ਜਿਹਨਾਂ ਨੂੰ ਸ਼ਰਧਾ ਤੇ ਭਾਵਨਾ ਗੁਰਪੁਰਬ। ਆਪ ਕਰੋ ਅਰਦਾਸ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ, ਹੈ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ, ਤੇਰਾ ਆਗਮਨ ਦਿਹਾੜਾ, ਮਹਾਨ ਪਵਿੱਤਰ ਦਿਹਾੜਾ ਜੋ ਨੇੜੇ ਆਏ, ਜੋ ਗੁਰੂ ਤੇ ਗੁਰਪੁਰਬ, ਉਸ ਦਿਨ ਦੀ ਉਡੀ ਸਾਰਾ ਵਿਸ਼ਵ ਕਰੇ। ਜਿੱਥੇ ਵੀ ਕੋਈ ਧੰਨ ਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਨਾਮ ਲਿਆ ਬੈਠਾ ਹੈ, ਉਸ ਦਿਹਾੜੇ ਦੀ ਉਡੀਕ ਬਿਹਤਰ ਕਿੱਡਾ ਫਾਜ਼ਾ। ਜਿਸ ਦਿਨ ਸਤਿਗੁਰੂ ਮਹਾਰਾਜ ਪ੍ਰਗਟਿਆ ਮਿੱਟੀ ਧੁੰਦ ਸਾਰੇ ਜਲਦੀ ਚੱਲਣਾ ਹੋਵੇ, ਉਹ ਚਾਨਣ ਆਪਾਂ ਉਹਦੇ ਵਾਸਤੇ ਸਾਧ ਸੰਗਤ ਜਿੱਥੇ ਦਾਸ ਪ੍ਰਬੰਧਕਾਂ ਦੇ ਹੁਕਮ ਅਨੁਸਾਰ, ਇੱਥੋਂ ਦੀਆਂ ਸੰਗਤਾਂ ਦੇ ਹੁਕਮ ਅਨੁਸਾਰ ਇੱਥੇ ਪੁੱਜਾ। ਤਾਂ ਨਾ ਵੀ ਬੇਨਤੀ ਕਰਨਾ ਹੈ ਆਪ ਦੀ ਹੁਮ ਮਾਤ ਸਾਈਂ ਦੇ ਦਰਬਾਰ ਆ ਕੇ ਜੁੜੇ, ਸ਼ਰਧਾ ਤੇ ਪਿਆਰ ਨਾਲ ਗੁਰਪੁਰਬ ਮਨਾਇਆ। ਜੇ ਗੁਰਪੁਰਬ ਅਸੀਂ ਨਾ ਮਨਾਈਏ ਤਾਂ ਗੁਰੂ ਨਿਰਾਸ਼ ਤਾਂ ਨਹੀਂ ਹੁੰਦੇ, ਉਹ ਤਾਂ ਨਿਰਵੈ ਹੈ। ਫਿਰ ਅਸੀਂ ਕਿਉਂ ਮਨਾਉਂਦੇ? ਇਸ ਵਾਸਤੇ ਕਿ ਸਾਨੂੰ ਆਪਣਾ ਤਨ ਮਨ ਧਨ ਸਫਲਾ ਕਰਨ ਦਾ ਚਾਂਸ ਮਿਲ, ਤਨ ਕਰਕੇ ਵੀ ਮਨ ਕਰਕੇ ਤੇ ਧਨ ਵੀ ਗੁਰੂ ਤੇ ਅਰਪਣ ਕਰਕੇ। ਭਾਈ ਧਨ ਹੈ ਗੁਰੂ ਦਾ, ਤੇ ਜੇ ਗੁਰੂ ਨੂੰ ਦੇ ਕਿਉਂਕਿ ਕਿਸਾਨ ਨੂੰ ਦਾਣੇ ਧਰਤੀ ਦਿੰਦੇ, ਤੇ ਜੇ ਕਿਸਾਨ ਕੋਲ ਜੇ ਧਰਤੀ ਨੇ ਦਾਣੇ ਨਹੀਂ ਦੇਣੇ ਭੁੱਖਾ ਮਰੇ, ਧਰਤੀ ਤੋਂ ਲੈ ਕੇ ਦਾਣੇ ਕਿਸਾਨ ਫਿਰ ਧਰਤੀ ਨੂੰ ਦਿੰਦਾ ਹੈ, ਧਰਤੀ ਹੋਰ ਵਧਾ ਕੇ ਉਹਨੂੰ ਦਿੰਦੀ, ਉਹ ਦਾਤ ਗੁਰੂ ਪਿਛਲੇ ਸਾਲ ਇਸ ਮਹਾਨ ਗੁਰਪੁਰਬ ਤੇ ਆਪ ਜੀ ਦੇ ਹੁਕਮ ਅਨੁਸਾਰ ਹਾਜ਼ਰੀਆਂ ਕਰਨ ਵਾਸਤੇ ਦਾਸ ਆਇਆ ਸੀ, ਐਤਕੀ ਪ੍ਰਬੰਧਾਂ ਦਾ ਹੁਕਮ, ਕਿਉਂਕਿ ਮੈਂ ਤਾਂ ਬੇਨਤੀ ਕੀਤੀ ਜਿੱਥੇ ਇੱਕ ਸਾਲ ਗੁਰਪੁਰਬ ਤੇ ਜਾਈਏ ਇੱਕ ਦੋ ਸਾਲ ਨਾ ਲੱਗ, ਪਰ ਪਰਮ ਸਤਿਕਾਰੀ ਗਰੇਵਾਲ ਸਾਹਿਬ ਹੋਰ ਗੁਰੂ ਕੇ ਨਾਲ ਪ੍ਰਬੰਧਕ ਕਹਿਣ ਲੱਗੇ ਭਾਈ ਸਾਹਿਬ ਨਹੀਂ ਸੰਗਤ ਦੀ ਦਾਸ ਪੁੱਜਿਆ ਹੈ, ਤੇ ਮੈਂ ਅਗਲੀ ਬੇਨਤੀ ਕਰਾਂਗਾ ਕਿ ਆਪ ਦੀ ਕੁੰਭ ਮਾ ਕੇ ਸ਼ਰਧਾ ਤੇ ਪਿਆਰ ਨਾਲ ਗੁਰਪੁਰਬ ਦਾਸ ਨੇ ਰਾਤੀ ਜੋ ਪ੍ਰੋਗਰਾਮ ਗੁਰਪੁਰਬ ਦਾ ਆਪ ਜੀ ਨੇ ਛਾਪਿਆ ਪੜ੍ਹਿਆ ਸੀ, ਪੌਣੇ ਛੇ ਆਸਾ ਜੀ ਵਿਵਹਾਰ ਦਾ ਕੀਰਤਨ ਕਰਾਂ ਦਾਸ ਪੁੱਜਿਆ। ਮੈਂ ਤਾਂ ਸਮਝਿਆ ਸੀ ਕੁਛ ਮਿੰਟ ਦੋ ਚਾਰ ਮਿੰਟ ਲੇਟ ਬੱਚੀਆਂ ਦੇ ਕੀਰਤਨ ਕਰ ਰਹੇ ਨੇ ਸੀ ਬੜੇ ਪਿਆਰ, ਉਹ ਦਾਸ ਪਹੁੰਚੇ ਖਿਆਲ ਸੀ ਵੀ ਲੇਟ ਸੰਗਤ ਕੀ ਕਵੇਗੀ, ਪਰ ਆ ਕੇ ਕੀ ਤੱਕਿਆ ਕਹੇ ਸਾਧ ਸੰਗਤ ਜਾਂ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼, ਜਾਂ ਉਹ ਬੱਚੀਆਂ ਕੀਰਤਨ ਕਰ ਰਹੀਆਂ ਸਨ ਜਾਂ ਇੱਕ ਗੁਰੂ ਦਾ ਨਾਲ ਮੇਰੇ ਦਰਸ਼ਨ ਹੋਏ, ਨਹੀਂ ਤਾਂ ਆਸੇ ਪਾਸੇ ਦਰੀਆਂ ਹੀ ਦਿਸਣ ਬੜੀ ਹੈਰਾਨੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰੂ ਗੁਰੂ ਦਾ ਕੀਰਤਨੀ ਹੈ, ਇਤਨੀ ਤੂੰ ਪਿਆਰ ਤੇ ਆਸ ਨਾਲ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੋਵੇ ਸੰਗਤ ਪ੍ਰਬੰਧਕ ਤੁਹਾਨੂੰ ਬੇਨਤੀ ਕਰਦਾ ਪ੍ਰਬੰਧਕ ਸਾਡੇ ਆਗੂ ਇਹਨਾਂ ਨੇ ਸਾਨੂੰ ਦੂਰ ਨਾ ਜਿੱਥੇ ਇਹਨਾਂ ਨੇ ਮਹਾਨ ਉਦਮ ਕਰਕੇ ਏਡਾ ਉਪਰਾਲਾ ਕੀਤਾ ਹੈ, ਮੈਨੂੰ ਤੋਂ ਮੈਂ ਬੇਨਤੀ ਕਰਾਂਗਾ ਪ੍ਰਬੰਧਕ ਸੰਗਤਾਂ ਨੂੰ ਜੁੜੋ, ਜੁੜ ਕੇ ਪਿਆਰੀ ਸਾਸੰਗਤ ਪਾਏ ਭਗਤ ਗੁਰਪੁਰਬ ਕਰਨ ਦੇ ਫਿਰ ਭਾਈ ਸਾਹਿਬ ਜੀ ਲਿਖਦੇ ਨੇ ਗੁਰ ਸੇਵਾ ਫਲ ਕੁਲ ਸੰਗਤ, ਇਸ ਗੁਰੂ ਘਰ ਦੀ ਸੇਵਾ ਦੋ ਵੀ ਕੋਈ ਖਾਲੀ ਨਾ ਰਹੇ, ਇਸ ਮਹਾਨ ਜਗ ਦੇ ਜੋ ਗੁਰੂ ਦੀ ਬਖਸ਼ ਦੁਆਰਾ ਸਮਰੱਥਾ ਹੈ ਸੇਵਾ ਕਰਕੇ ਗੁਰੂ ਕੀ ਖੁਸ਼ੀਆਂ ਪ੍ਰਾਪਤ ਕਰੋ। ਕੀਰਤਨ ਦੀ ਸਮਾਪਤੀ ਕਰੇਗਾ, ਮੈਂ ਆਸ ਕਰਨਾ ਆਉਂਦੇ ਪ੍ਰੋਗਰਾਮ ਸਹਿਬਾਂ ਦੇ ਗੁਰਪੁਰਬ ਬਣਾ ਕੇ ਗੁਰੂ ਦੀ ਬਾਣੀ ਨੂੰ ਸੁਣ ਕੇ, ਹਾਂਜੀ ਕਹਾਣੀਆਂ ਬਾਬਾਣੀਆਂ ਪੁੱਤ ਹੈ, ਜਿੱਥੇ ਗੁਰੂ ਦੀ ਬਾਣੀ ਅੰਮ੍ਰਿਤ ਹੈ ਉੱਥੇ ਗੁਰੂ ਦਾ ਜੋ ਇਤਿਹਾਸ ਹੈ, ਕਿਉਂਕਿ ਪਹਿਰੀ ਸਾਧ ਸੰਗਤ ਜਿੱਥੇ ਸਾਡਾ ਜੀਵਨ ਹੈ ਗੁਰਬਾਣੀ ਉੱਥੇ ਇਤਿਹਾਸ ਵੀ ਸਾਡਾ, ਜਿਸ ਕੌਮ ਕੋਲ ਇਤਿਹਾਸ ਹੀ ਨਹੀਂ ਉਹ ਕੌਮਾਂ ਕਦੇ ਪ੍ਰਫੁੱਲਿਤ ਨਹੀਂ ਹੋ ਸਕਦੀ। ਤਾਂ ਬਾਣੀ ਲਿਖਿਆ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ, ਗੁਰੂ ਮੁਖਾਂ ਤੋਂ ਗੁਰੂ ਦੇ ਬਚਨ ਸੁਣੀ, ਗੁਰੂ ਦੇ ਇਤਿਹਾਸ ਸੁਣੀ, ਬਾਣੀ ਸੁਣੀ।

0: You are listening to SikhNet Radio, broadcasting live Gurbani Kirtan 24 hours a day from around the world.
1: ਇਸ ਨੂੰ ਉਹ ਸਿੰਧ ਭੈਰਵੀ ਵੀ ਕਹਿ ਦਿੰਦੇ ਜੀ, ਇਸ ਦਿਨ ਦਾ ਨਿਸ਼ਾਦ ਤੀਵਰ ਲੱਗ ਕੇ ਗਾਇਆ ਜਾਂਦਾ।

ਪ੍ਰਾਚੀਨ ਅਤੇ ਪ੍ਰਸਿੱਧ ਰਾਗ ਗੁਜਰੀ ਭਗਤੀ ਭਾਵ ਦੇ ਗਾਇਨ ਲਈ ਵਿਸ਼ੇਸ਼ ਅਨੁਕੂਲ ਮੰਨਿਆ ਜਾਂਦਾ ਹੈ। ਇਸ ਰਾਗ ਦੀ ਸੰਪੂਰਨ ਰਚਨਾ ਕਰੁਣਾ ਰਸ ਨਾਲ ਓਤ ਪੋਤ ਹੋਣ ਕਾਰਨ ਸੰਗੀਤਕਾਰ ਨੇ ਇਸ ਦੀ ਪ੍ਰਕਿਰਤੀ ਕਰੁਣ ਮੰਨੀ ਹੈ। ਹਰ ਸਰਧਾ ਹਰ ਪਿਆਸ ਇਸ ਦਾ ਤਰਲਾ ਹੈ। ਸ਼ੌ ਨੂੰ ਪਾਉਣਾ ਹੀ ਜੀਵਨ ਦਾ ਮਕਸਦ ਹੈ, ਇਹੀ ਦਰਸਾਇਆ ਹੈ ਗੁਜਰੀ ਜਾਤ ਗਵਾਰ ਜਾ ਸਭ ਪਾਏ ਆਪਣਾ ਗੁਰ ਕੈ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ। ਸਹੁ ਪਾਉਣ ਲਈ ਤਨ ਮਨ ਅਰਪਾਓ ਪੂਜ ਚੜਾਵੋ, ਸਭ ਕੁਝ ਹੀ ਅਰਪਣਾ ਪੈਂਦਾ ਹੈ। ਇਸ ਰਾਗ ਵਿੱਚ ਰਿਸ਼ਵ ਗੰਧਾਰ ਅਤੇ ਦੈਵਤ ਕੋਮਲ ਲੱਗਦੇ ਹਨ। ਮੱਧਮ ਤੀਬਰ ਹੈ ਔਰ ਪੰਚਮ ਵਰਜਿਤ ਹੈ, ਨਿਸ਼ਾਦ ਸ਼ੁੱਧ ਲੱਗਦਾ ਹੈ। ਇਸ ਦਾ ਬਾਦੀ ਸੁਰ ਦੈਵਤ ਅਤੇ ਸੰਵਾਦੀ ਰੇ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਨਿਰਧਾਰਤ ਰਾਗ ਗੁਜਰੀ ਵਿੱਚ ਪਹਿਲਾ ਸ਼ਬਦ ਸਰਵਣ ਕਰੋ। ਗਾ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਭਾਈ ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੇ ਬੋਧ ਹਨ ਠਾਕੁਰ ਐਸੋ ਨਾਮ ਤੁਮਾਰੋ। ਦੂਜਾ ਸ਼ਬਦ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰੋ। ਸ਼ਬਦ ਹੈ ਗੁਜਰੀ ਜਾਤ ਗਵਾਰ ਜਾ ਸੋ ਪਾਏ ਆਪਣਾ। ਪਹਿਲਾ ਸ਼ਬਦ ਠਾਕੁਰ ਐਸੋ ਨਾਮ ਤੁਮਾਰੋ।

0: ਸਰਬ
1: ਸੋ ਅੰਤ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਤਨ ਮਾਹੇ ਆਕਾਸ਼ ਕਿਆ ਸਰਬ ਲੋਕ ਪੂਰਨ ਪਦ ਪਾ ਬਣਤ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਪੈ ਸੰਤਰਮਾ ਨਾਨਕ ਕਾ ਪਾਤਸ਼ਾਹ ਦਿਸੇ ਜ਼ਾਹਰਾ।

0: ਗੁਰੂ ਨਾਨਕ ਜਪ ਜਪ
1: ਸਤਿਸ਼ਾਹ ਜੀ ਤੁਖਾਰੀ ਰਾਗ ਵਿੱਚ ਉਚਾਰਨ ਕੀਤਾ, ਉਸ ਦੇ ਵਿੱਚੋਂ ਪਾਦੋ ਪਰਮ ਭੋਲੀ ਪਰ ਜੋਬਨ ਪਛਤਾਨੀ ਜਲ ਥਲ ਨੀਰ ਭਰੇ ਬਰ ਸੁਰਤੇ ਰੰਗ ਮਾਣੀ ਬਰਸੈ ਨਿਸਕਾਲੀ ਕਿਉਂ ਸੁਖ ਬਾਲੀ ਦਾਦਰ ਮੋਰ ਲਵੰਤੇ ਪ੍ਰਿਉ ਪ੍ਰਿਉ ਚਵੈ ਬਬਹੀਆ ਬੋਲੇ ਭੁਯੰਗਮ ਫਿਰੈ ਡਸੰਤੇ ਮੱਛਰ ਡੰਗ ਸਾਇਰ ਪਰ ਸੁਬਰ ਬਿਨ ਹਰ ਕਿਉਂ ਸੁਖ ਪਾਈਐ ਨਾਨਕ ਪੂਛ ਚਲੋ ਗੁਰ ਆਪਣੇ ਜੈ ਪ੍ਰਭ ਤੈਂ ਹੀ ਜਾਈਐ।

పేషతో అర్జ గుప్తం పేషతో దర్గోష్ కర్తా దర్గో

0: ਆਪ ਜੀ ਦੇ ਪਰਮ ਪ੍ਰੀਤਮਾਨ ਪਰਮ ਸਤਿਕਾਰਯੋਗ ਸਿੰਘ ਸਾਹਿਬ ਯੋਗੀ ਹਰਭਜਨ ਸਿੰਘ ਸਾਹਿਬ ਜੀ ਵੱਲੋਂ ਅਤੇ ਹੋਰ ਗੁਰਮੁਖਾਂ ਗੁਰਸਿੱਖਾਂ ਵੱਲੋਂ ਬੀਬੀਆਂ ਬੱਚਿਆਂ ਵੱਲੋਂ ਸ਼ਬਦ ਭੇਟ ਮਾਇਆ ਹਾਜ਼ਰ ਹੋਈ ਹੈ। ਸਰਬੱਤ ਸੇਵਕਾਂ ਦੀ ਸੇਵਾ ਦਰ ਪ੍ਰਵਾਨ ਕਰੋ, ਦਰੋ ਕਰੋ ਨਾਮ ਬਾਣੀ ਦਾ ਪਿਆਰ, ਚਰਨਾਂ ਦੀ ਪ੍ਰੀਤ, ਇਸੇ ਤਰ੍ਹਾਂ ਨਾਮ ਜਪਣ ਤੇ ਜਪਾਉਣ ਦਾ ਉਦਮ ਬਲ, ਗੁਰਸਿੱਖੀ ਦੀ ਫੁਲਵਾੜੀ ਦੀ ਸੇਵਾ ਕਰਨ ਦਾ ਉਦਮ ਉਤਸ਼ਾਹ। ਧੰਨ ਗੁਰੂ ਰਾਮਦਾਸ ਸਾਹਿਬ ਮਾਜ, ਹੋਰ ਚੜ੍ਹਦੀਆਂ ਕਲਾ ਬਖਸ਼ੋ, ਹਰ ਮੈਦਾਨ ਫਤਿਹ ਬਖਸ਼ੋ।
1: ਰਾਮ ਕਰੀ ਮਹੱਲਾ ਤੀਜਾ ਅਨੰਦ, ਇੱਕ ਓਂਕਾਰ ਸਤਿਗੁਰ ਪ੍ਰਸਾਦਿ।

ਮੇਰਾ ਤਨ ਗੁਰੂ ਨਾਨਕ ਪਾਤਸ਼ਾਹ ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਸਤੇ ਜਾ ਰਹੇ ਸੋਲਾ ਕਲਾ ਸੰਪੂਰਨ ਚੱਲਿਆ ਅਨੰਤ ਕਲਾ ਹੋਏ ਠਾਕੁਰ ਚੜ੍ਹੇ

ਸਾਰੇ ਤੋਂ ਵੱਡਾ ਗੁਰਮਹਿ ਕਿਉਂ ਵੱਡਾ ਹੈ? ਇਹ ਪਾਤਸ਼ਾਹੀ ਸਾਧ ਸੰਗਤ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਬਹੁਤੀ ਗਰੀਬੀ ਨਿਮਰਤਾ। ਦੁਨੀਆਂ ਕਿਹੜੀ ਚੀਜ਼ ਦਾ ਪੂਜਨ ਹੈ? ਕਿਸੇ ਜਾਤ ਦਾ, ਕਿਸੇ ਪਾਤ ਦਾ, ਕਿਸੇ ਭੇਖ ਦਾ ਪੂਜਨ ਹੈ? ਨਹੀਂ, ਨਿਮਰਤਾ ਦਾ। ਗੁਰੂ ਨਾਨਕ ਪਾਤਸ਼ਾਹ ਨੇ ਕਿਤੇ ਨਹੀਂ ਕਿਹਾ ਕਿ ਮੈਂ ਰੱਬ ਹਾਂ, ਮੈਂ ਗੁਰੂ ਹਾਂ। ਗੁਰੂ ਨਾਨਕ ਪਾਤਸ਼ਾਹ ਤਾਂ ਆਪਣੇ ਆਪ ਨੂੰ ਨਾਨਕ ਵਿਚਾਰਾ ਪਿਆ ਕਹਿੰਦਾ, ਨਾਨਕ ਗਰੀਬ ਪਿਆ ਕਹਿੰਦਾ, ਨਾਨਕ ਸੱਜ ਪਿਆ ਕਹਿੰਦਾ। ਜਿੱਥੇ ਬਹੁਤੀ ਨਿਮਰਤਾ, ਉੱਥੇ ਮਾਲਕ ਦੀ ਬਖਸ਼ਿਸ਼ ਕੀ ਜਾਏਗਾ। ਇਸ ਵਾਸਤੇ ਗੁਰੂ ਨਾਨਕ ਨੀਵੀਂ ਥਾਂ ਤੇ ਪਾਣੀ ਆਪਣੇ ਆਪ ਆ ਜਾਏ, ਆਪਸ ਤੋਂ ਜੋ ਜਾਣੇ ਨੀਚਾ ਸੋ ਗਰੀਏ। ਹਜ਼ਰਤ ਈਸਾ ਨੇ ਕਿਹਾ ਹੈ ਈਸਾਈਆਂ ਨੂੰ, ਜੇ ਕਿਸੇ ਨੇ ਰੱਬ ਨੂੰ ਮਿਲਣਾ ਹੈ ਤਾਂ ਪਹਿਲੇ ਮੈਨੂੰ ਮਿਲੇ, ਮੈਂ ਰੱਬ ਦਾ ਦਰਵਾਜ਼ਾ। ਹਜ਼ਰਤ ਈਸਾ ਨੇ, ਮੈਂ ਰੱਬ ਦਾ ਦਰਵਾਜ਼ਾ, ਆਪਣੇ ਆਪ ਨੂੰ ਰੱਬ ਦਾ ਗੇਟ ਕੇ ਬਾਈਬਲ ਚ ਲਿਖੇ। ਹਜ਼ਰਤ ਮੁਹੰਮਦ ਆਪਣੇ ਆਪ ਨੂੰ ਪੈਗੰਬਰ ਕਹਿ ਕੇ ਤੇ ਕਹਿੰਦਾ ਮੇਰੀ ਉਮਤ ਮੇਰੀਆਂ ਭੇਡਾਂ। ਪਰ ਗੁਰੂ ਨਾਨਕ ਨੇ ਕਿਤੇ ਨਹੀਂ ਕਿਹਾ ਕਿ ਮੈਂ ਗੁਰੂ ਤੇਰਾ ਧੰਨ। ਗੁਰੂ ਨਾਨਕ ਪਾਤਸ਼ਾਹ ਫਿਰ ਕੀ ਕਰਦਾ ਹੈ? ਜੇ ਕੋਈ ਵਿਛੜਿਆ ਸਾਈ ਤੋਂ ਮਿਲ ਜਾਂਦਾ, ਟੁੱਟਾ ਹੋਇਆ ਮਿਲਦਾ ਹੈ ਇਨਸਾਨ, ਤਾਂ ਸਾਹਿਬ ਜੀ ਨੂੰ ਪਿਆਰ ਨਾਲ ਕਹਿੰਦੇ ਆ ਬਾਈ ਤੈਨੂੰ ਵਾਹਿਗੁਰੂ ਨਾਲ ਜੋੜ ਦੇ। ਵਾਹਿਗੁਰੂ ਅੱਜ ਵੀ ਜੋੜਨ ਵਾਸਤੇ ਮਰਦਾਨੇ ਨੂੰ ਕਹੇ, ਮਰਦਾਨਿਆਂ ਕਹੋ ਮੇਰਾ ਨਿਰੰਕਾਰ, ਇਹਦਾ ਵੀ ਪਹਿਲਾਂ। ਮਰਦਾਨੇ ਨੇ ਮਾੜਾ ਜਿਹਾ ਮੂੰਹ ਬਣਾ ਕੇ ਕਿਹਾ, ਉਹ ਘੋੜੇ ਤੇ ਜਾਣ ਵਾਲੇ ਘੋੜ ਸਵਾਰ, ਮੇਰਾ ਤਾਂ ਚਿੱਤ ਨਹੀਂ ਕਰਦਾ, ਪਰ ਕੀ ਕਰਾਂ, ਬਾਬਾ ਮੁੜ ਮੁੜ ਪਿਆ ਕਹਿੰਦਾ ਹੈ ਉਹ ਜਾਣੇ ਤੇਰਾ ਵੀ ਭਲਾ। ਇੱਧਰ ਘੋੜੇ ਨੂੰ ਭਜਾਈ ਜਾਂਦਾ ਨਿਰੰਕਾਰ ਦੀ ਨੇ, ਘੋੜੇ ਨੇ ਠੁੱਡਾ ਲਿਆ, ਘੋੜਾ ਡਿੱਗ ਪਿਆ, ਡਿੱਗਦਿਆਂ ਘੋੜੇ ਦੇ ਪ੍ਰਾਣ ਨਿਕਲ, ਇਹਨੂੰ ਵੀ ਚੋਟ ਲੱਗੀ, ਉੱਠੇ ਬੜਾ ਘਾਬਰੇ। ਇਹ ਕੀ ਹੋਇਆ? ਚੰਗਾ ਭਲਾ ਘੋੜਾ ਸੀ, ਡਿੱਗਦਿਆਂ ਹੀ ਮਰ ਗਏ, ਹੁਣ ਕੀ ਕਰਾਂ? ਫਿਰ ਇਸਨੇ ਕੀ ਕੀਤਾ? ਮੋਏ ਘੋੜੇ ਤੋਂ ਕਾਸ਼ੀ ਲਾ ਕੇ ਸਿਰ ਤੇ ਰੱਖ। ਇਹਦਾ ਨਾਮ ਸੀ ਕਰੋੜੀਆ ਸੇ, ਕਰੋੜਾਪਤੀ ਸੀ। ਮਾਇਆ ਦੇ ਕੋਲ ਬੜੀ ਸੀ ਪਰ ਸ਼ੂਮ ਬੜਾ ਸੀ। ਸ਼ੂਮ ਦੀ ਅਵਸਥਾ ਕਿਸੇ ਨੇ ਬਿਆਨ ਕੀਤੀ ਹੈ, ਕਿਰਪਨ ਪੁੱਛੇ ਸ਼ੂਮ ਸੇ ਤੁਮ ਕਿਉਂ ਭਇਆ ਹੈਰਾਨ। ਸ਼ੂਮ ਨੂੰ ਕਿਸੇ ਨੇ ਪੁੱਛਿਆ ਵੀ ਹੈਰਾਨ ਕਿਉਂ ਹੈ ਅੱਜ, ਜਾਂ ਕੁਝ ਤੇਰਾ ਧਨ ਗਿਆ, ਜਾਂ ਕੁਝ ਕੀਆ ਦਾਨ। ਸ਼ੂਮ ਕਹਿਣ ਲੱਗਾ ਨਹੀਂ, ਨਾ ਕੁਝ ਮੇਰਾ ਧਨ ਗਿਆ, ਨਾ ਮੈਂ ਕੀਆ ਦਾਨ, ਪਰ ਇੱਕ ਦਾਨ ਕਰਿੰਦੇ ਨੂੰ ਵੇਖ ਕੇ ਨਿਕਲ ਗਏ ਮੇਰੇ ਪ੍ਰਾਣ। ਗੁਰਦੁਆਰੇ ਵਾਸਤੇ ਉਗਰਾਹੀ ਵੀ ਹੁੰਦੀ ਸੀ, ਮੈਂ ਚਲਾ ਗਿਆ, ਕੋਈ $500 ਰੁਪਇਆ ਦੇਵੇ, ਕੋਈ 1000। ਚੂਪ ਕਹਿਣ ਲੱਗਾ ਮੈਂ ਵੇਖ ਵੇਖ ਕੇ ਯਾਰ। ਆਪ ਲਦੇ ਚੁੱਲੂ ਘਰ ਪਾਉਂਦੀ ਤਹਿ ਮਿੰਦੇ ਜੇ ਗੰਗਾ। ਐਸੇ ਵੀ ਇਨਸਾਨ ਤੁਹਾਨੂੰ ਦੁਨੀਆਂ ਚ ਆਪ ਚੰਗਿਆਈ ਪੱਲੇ ਨਹੀਂ ਬਣਦੇ, ਚੰਗੇ ਕੰਮ ਕਰਨ ਵਾਲੇ ਤੇ ਲੁਪਤਾ ਚੀ ਨਹੀਂ ਕਰਦੇ। ਕਰੋੜੀਆ ਵੀ ਸ਼ੂਮ ਕਾਠੀ ਸਿਰ ਤੇ ਚੁੱਕ ਲਈ ਤੇ ਵਾਪਸ ਮੁੜ ਗਏ। ਮਰਦਾਨੇ ਨੇ ਦੂਰੋਂ ਵੇਖਿਆ, ਮਰਦਾਨਾ ਉੱਠ ਕੇ ਖੜਾ। ਹਜ਼ੂਰ ਕਹਿਣ ਲੱਗੇ ਮਰਦਾਨੇ ਕੀ ਗੱਲ ਹੈ, ਕਾਲਾ ਪੈ ਗਏ? ਪਾਤਸ਼ਾਹ ਵੇਖੋ, ਜਿਹਨੇ ਮੈਨੂੰ ਠੁੱਡਾ ਮਾਰਿਆ ਸੀ ਤੇ ਤੁਹਾਨੂੰ ਪੁਰਾਈਆ ਕਿਹਾ ਸੀ, ਆ ਰਹੇ ਪਤਾ ਨੀ ਘੋੜਾ ਕਿਧਰ

ਇਹ ਕਾਠੀ ਸਿਰ ਤੇ ਚੁੱਕੀ ਆਉਣ ਦੇ। ਅਦੂ ਕਹਿਣ ਲੱਗੇ ਮਰਦਾਨੇ ਆਉਣ ਦੇ। ਮਰਦਾਨੇ ਨੇ ਕਿਹਾ ਮਹਾਰਾਜ ਅੱਗੇ ਮੈਂ ਤੁਹਾਡਾ ਹੁਕਮ ਮੰਨੇ ਤੇ ਹੁਣ ਤੁਸੀਂ ਮੇਰੀ ਬੇਨਤੀ ਮੰਨੋ। ਮਰਦਾਨੇ ਕਹੋ ਕੀ ਕਹਿੰਦਾ ਹੈ? ਮਰਦਾਨੇ ਨੇ ਕਿਹਾ ਮਹਾਰਾਜ ਇਹ ਹੈ ਕੱਲਾ ਤੇ ਆਪਾਂ ਸੁੱਖ ਨਾਲ ਹਾਂ ਤਿੰਨ, ਜੇ ਤੁਸੀਂ ਤੇ ਭਾਈ ਬਾਲਾ ਇਹਦੀਆਂ ਕਦੇ ਬਾਹਾਂ ਫੜ ਲਓ ਨਾ ਤਾਂ ਮੈਂ ਰਬਾਬ ਦੀਆਂ ਦੋ ਠੋਕਰਾਂ ਦੇ ਸਿਰ ਚ ਮਾਰ ਕੇ ਬਦਲਾ ਹੀ ਲੈ ਲਵਾਂ। ਆਖੋ ਸ੍ਰੀ ਭਾਈ ਪਰ ਹਜ਼ੂਰ ਕਹਿਣ ਲੱਗੇ ਨਾ ਉਹ ਮਰਦਾਨੇ ਰਬਾਬ ਮਾਰਨ ਵਾਸਤੇ ਨਹੀਂ, ਰਬਾਬ ਦੇ ਵਿੱਚ ਸ਼ਬਦ ਦਾ ਤੀਰ ਬਣ ਮਰਦਾਨੇ ਮਾਰ ਕੋਈ ਤੀਰ ਅਣੀ ਆਲਾ ਆ ਗਿਆ ਪੰਛੀ ਕੇਰੇ ਵਿੱਚ। ਮਰਦਾਨੇ ਨੇ ਕਿਹਾ ਮਹਾਰਾਜ ਜੇ ਇਹ ਗੱਲ ਹੈ ਨਾ ਤਾਂ ਆਪ ਕਿਰਪਾ ਕਰੋ, ਕੀ ਪਤਾ ਮੇਰਾ ਤੀਰ ਖਤਾ ਕਰ ਜਾ। ਆਪ ਬਖਸ਼ ਸੱਚ ਮਰਦਾਨੇ ਆ ਫਿਰ ਰਬਾਬ ਚ ਮਰਦਾਨੇ ਨੇ ਰਬਾਬ ਚੁੱਕੀ। ਰਬਾਬ ਦੀਆਂ ਤਾਰਾਂ ਤੇ ਮਰਦਾਨੇ ਦੀਆਂ ਕੋਮਲ ਕੋਮਲ ਉਗਲਾਂ ਚਲੀਆਂ, ਕੋਈ ਇਲਾਹੀ ਨਾਮ ਚਲੀਏ ਤੇ ਇਧਰੋਂ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਿੱਠਾ ਗਲਾ ਖੁੱਲਿਆ, ਕਰੋੜੀਆ ਨੇੜੇ ਆ ਚੁੱਕਾ ਸੀ, ਸਾਹਿਬਾਂ ਨੇ ਮੁਖਾਤਮ ਹੋ ਕੇ ਤੱਕਿਆ ਤੇ ਫਿਰ ਪਿਆਰ ਨਾਲ ਇਹ ਸਭ ਦਿੱਤੀ ਕੀ ਹੈ।

ਸਾਰੇ ਨੇ ਵਾਹਿਗੁਰੂ ਵਿੱਚ ਸਾਰੀ ਸਾਧ ਸੰਗ ਦਾਸ ਅੱਗੇ ਵੀ ਬੇਨਤੀ ਕਰਦਾ ਵੀ ਵਾਹਿਗੁਰੂ ਨਾ ਕਹੀਏ ਤਾਂ ਘਾਟਾ ਪੈ ਜਾਏਗਾ, ਵਾਹਿਗੁਰੂ ਕਹਿਣ ਨਾਲ ਤਾਂ ਸੁਰਤ ਵਾਹਿਗੁਰੂ ਨਾਲ ਜੁੜ ਜਾਏਗੀ। ਆਇ ਤੇਰੀ ਪੜ੍ਹੀਏ ਨਾ ਸਾਰੇ।

ਕਮਰ ਕਟਾਰਾ ਬੰਕੜਾ ਬੰਕੀ ਕਾ ਹਸਵਾ ਗਰਵ ਨਾ ਕੀਜੇ ਨਾਨਕਾ ਮਤ ਸਿਰ ਆਵੀ ਕਰੋੜੀਆ ਤੂੰ ਕਿਹੜੀ ਚੀਜ਼ ਦਾ ਮਾਣ ਕਰਦਾ ਜਵਾਨੀ ਦਾ ਇਹ ਜਵਾਨੀ ਸਦਾ ਨਹੀਂ ਰਹੀ ਆਉਂਦੀ ਹੈ ਚਲੀ ਜਾਂਦੀ ਇਹ ਝੂਠਾ ਹਕੂਮਤ ਦਾ ਮਾਣ ਕਰਦਾ ਇਸ ਸੰਸਾਰ ਚ ਵੱਡੇ ਵੱਡੇ ਰਾਜੇ ਮਹਾਰਾਜੇ ਆ ਗਏ ਜਿਨ੍ਹਾਂ ਦਾ ਨਾਮੋ ਨਿਸ਼ਾਨ ਨਹੀਂ ਹੈ ਮਾਇਆ ਦਾ ਮਾਣ ਕਰਦਾ ਇਹ ਵੀ ਝੂਠਾ ਮਾਇਆ ਇਹ ਤਾਂ ਚੱਲਦਾ ਪਾਣੀ ਇਹ ਮਾਣ ਵੀ ਨਿਰੰਕਾਰ ਨੇ ਤੈਨੂੰ ਮਨੁੱਖਾ ਜਨਮ ਦਿੱਤਾ ਚੰਗੇ ਕੰਮ ਕਰਨੇ ਹਉਮੇ ਹੰਕਾਰ ਫਿਰ ਰਹੇ ਯਾਦ ਰੱਖ ਇੱਕ ਦਿਨ ਪਛਤਾ ਸਾਹਿਬਾਂ ਦਾ ਪਵਿੱਤਰ ਪਾਵਨ ਉਪਦੇਸ਼ ਇਸ ਵੇਲੇ ਕਰੋੜੀਏ ਨੇ ਸੁਣਿਆ ਪੱਥਰ ਵਰਗਾ ਮਨ ਪਾਣੀ ਕਾਠੀ ਸਿਰ ਤੋਂ ਰੱਖ ਦਿੱਤੀ ਦੂਜੀ ਛਿਣ ਵਿੱਚ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਚੱਲਿਆ ਤੇ ਰੋਣ ਲੱਗ ਪਾਤਸ਼ਾਹ ਮੈਨੂੰ ਬਖਸ਼ ਲਓ ਮੈਂ ਪਾਪੀ ਮੇਰੇ ਕੋਲੋਂ ਭੁੱਲ ਹੋ ਗਈ ਆਪਣੇ ਚਿਹਰੇ ਦੇ ਦਾਗ ਜਿਹੜੇ ਨੇ ਤਾਂ ਦਿਖਦੇ ਨੇ ਜੇ ਸ਼ੀਸ਼ੇ ਕੋਲ ਜਾਈਏ ਸ਼ੀਸ਼ੇ ਕੋਲ ਨਾ ਜਾਈਏ ਤਾਂ ਪਤਾ ਨਹੀਂ ਲੱਗਦਾ ਇਸੇ ਤਰ੍ਹਾਂ ਆਪਣੇ ਕੀਤੇ ਕਰਮ ਜਿਹੜੇ ਹਨ ਉਹਨਾਂ ਦਾ ਪਤਾ ਤਾਂ ਲੱਗਦਾ ਜੇ ਕਿਸੇ ਮਹਾਂਪੁਰਸ਼ ਦੇ ਦਰਸ਼ਨ ਹੋ ਜਾਣ ਮਹਾਂਪੁਰਸ਼ਾਂ ਦਾ ਜੀਵਨ ਸਾਫ ਸ਼ੀਸ਼ਾ ਹੁੰਦਾ ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨਿਰੰਕਾਰੀ ਜੋਤ ਬਾਬੇ ਦੇ ਦਰਸ਼ਨ ਕਰਕੇ ਕਰੋੜੀਆ ਰੋਜ ਧੁੱਬਾ ਮਾਰ ਕੇ ਰੋਈ ਜਾਂਦਾ ਤੇ ਕਹਿੰਦਾ ਪਾਤਸ਼ਾਹ ਮੇਰੇ ਬਖਸ਼ ਅਰਦਾਸ ਕਰ ਆਓ ਆਪਾਂ ਵੀ ਕਰੀਏ ਕਿਸ ਤਰ੍ਹਾਂ ਕਰੋੜੀਆ ਨਾਲੇ ਰੋਂਦਾ ਹੈ ਤੇ ਨਾਲੇ ਪੜਦਾ ਪਹਿਲਾਂ ਸੇਵਕ ਬੋਲੇਗਾ ਪਿੱਛੇ ਸਾਰੀ ਸੰਗਤ

ਰੱਖੀ ਸੀ ਪਰ ਸਾਡੇ ਕੋਲੋਂ ਵੀ ਅਨੇਕਾਂ ਫੁੱਲ ਆਓ ਸਾਰੇ ਅਰਦਾਸ ਕਰੋ ਜਿਸ ਨੇ ਧਰਤੀ ਨੂੰ ਕੁੱਟਿਆ ਉਹਨੂੰ ਪਾਣੀ ਮਿਲੇ ਜਿਸ ਨੇ ਖੋਜਿਆ ਹੈ ਉਹਨੂੰ ਮਾਲਕ ਲੱਭ ਜਿਸ ਨੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਸੰਭ।

ਅੱਖਾਂ ਦੇ ਸਾਹਮਣੇ ਆ ਕੇ ਮੈਨੂੰ ਡਰਾ ਮੈਨੂੰ ਬਖਸ਼ਣ ਵਾਲਾ ਹੋਰ ਕੋਈ ਨਹੀਂ ਜਿਸ ਤਰ੍ਹਾਂ ਮੈਂ ਵੱਡਾ ਪਾਪੀ ਹਾਂ ਤੂੰ ਬਖਸ਼ਣ ਵੀ ਵੱਡਾ ਹੈ।

के बसंत गनी क्या कीर्तन हर दुनी क्या कीर्तन।

0: तो लिख पाया।
1: हर हर नाम तो लिख पाया।

ਮਸਤਾ ਪਰਖਾ ਜਿੰਦਰੇ ਤੋਂ ਮਸਤ ਲਾਈਏ ਕੂੜਾ ਲਾਲ ਛੱਡੀਏ ਹੁਕਮਾਂ ਨਾਲ ਚਾਹੀਏ ਫਸਵੇ ਪਾਈਏ ਜਿਵੇਂ ਹੀ ਕਰ ਕਮਾਈਏ ਜੇ ਹੋਵੇ ਪੂਰ ਵਿਖਿਆ ਤਾਂ ਤੂੰ ਕਿਨਾ ਵੀ ਪਾਈਏ ਮੈਂ ਥੋੜੀ ਤੇ ਗੁਆਈਏ ਸਤਨਾਮ ਸੂ ਵਾਹਿਗੁਰੂ।

ਬਿਨਾਂ ਕੁਛ ਪਾਇਆ ਤਾਂ ਤੈਨੂੰ ਇੱਕ ਸਮਝਾਇਆ, ਇਹਨਾਂ ਜਨਤਾ ਕਿਵਾ ਸਿੱਖਣਾ ਹੀ ਵੇਖੀ ਜਾਂ ਤੂੰ ਪਾਇਆ ਇਕਰਾਂ ਨੂੰ ਤੂੰ ਮੇਲਾ ਕਾਪਾ ਤੂੰ ਪਾਇਆ ਗੁਰਕਿਰਪਾ ਤੇ ਜਾਣਿਆ ਜਿੱਥੇ ਸਦਾ ਬਿਹਾਇਆ ਸਹਿਦੇਵ ਭਾਈ ਸਮਾਰ ਸਤਨਾਮ ਸੀ।

ਹੋਵੇ ਗੁਨਾਹਗਾਰ ਤੋਂ ਵੀ ਸਾਧਨਾ ਮਾਰੀਏ। ਜਿਹਾ ਕਾਲੇ ਕਾਲਨਾ ਪਏ ਹੋ ਨਾ ਪਚਾਰੀ, ਐਸੀ ਕਰਾਂ ਖੇੜੀਏ ਦਰਗੇ ਗਿਆ ਹਾਰੀਏ, ਪੜਿਆ ਪਿਉਂਦੀਆਂ ਚਾਰ ਕੇ ਵਿਚਾਰੀਏ, ਮੁਚਲੇ ਸੁਰਗੇ ਮਾਰੀਏ, ਸਤਨਾਮ ਸ੍ਰੀ ਵਾਹ।

ऐसों से संदूष के पाख्या जी समाधि आवाज जानकी की कर रहे हो

ਵਿਸ਼ਨੂੰ ਮਹਾਂਮੰਤਰ ਕਿਸੇ ਦੇਵੀ ਦੇਵਤੇ ਦਾ ਮੰਤਰ ਨਹੀਂ, ਇਹ ਅਕਾਲ ਪੁਰਖ ਦਾ ਆਪਣਾ ਮੰਤਰ ਹੈ। ਸਾਰਿਆਂ ਤੋਂ ਸ਼੍ਰੋਮਣੀ, ਸਾਰਿਆਂ ਮੰਤਰਾਂ ਤੋਂ ਸਭ ਤੋਂ ਜਿੱਥੇ ਮਹਾਂਮੰਤਰ ਦਾ ਜਾਪ ਮੂਲ ਮੰਤਰ ਦਾ ਹੁੰਦਾ, ਉੱਥੇ ਕਿਸੇ ਚੀਜ਼ ਦੀ ਕਾਢ ਨਹੀਂ ਹੁੰਦੀ। ਮਾਨੋ ਜਿੱਥੇ ਨਿਰੰਕਾਰ ਦਾ ਮੰਤਰ ਜਿੱਤਿਆ ਜਾਂਦਾ, ਉੱਥੇ ਵਾਹਿਗੁਰੂ ਦੀਆਂ ਬਖਸ਼ਾਂ ਸਦਾ ਭਰਪੂਰ ਰਹਿੰਦੀ। ਇਹ ਸਭ ਤੋਂ ਵੱਡਾ ਜਿਸਨੇ ਇਸ ਮੰਤਰ ਦਾ ਜਾਪ ਕੀਤਾ, ਉਹਨੂੰ ਕਿਸੇ ਮੰਤਰ ਦੀ ਲੋੜ ਨਹੀਂ, ਕਿਸੇ ਮੰਤਰ ਸਭ ਤੋਂ ਸ਼੍ਰੋਮਣੀ ਮੂਲ ਮੰਤਰ ਪਹਿਲੀ ਲੋੜ। ਸਤਿਗੁਰੂ ਸੱਚੇ ਪਾਤਸ਼ਾਹ ਇਸ ਮਹਾਂਮੰਤਰ ਦੀ ਪ੍ਰਾਪਤੀ ਕਰਕੇ ਵੇਈ ਨਦੀ ਵਿੱਚੋਂ ਅੱਜ ਬਾਹਰ ਨਹੀਂ ਦਿੱਤਾ। ਮਹਾਰਾਜ ਕਿੱਥੇ ਗਏ? ਹਜ਼ੂਰ ਕਹਿਣ ਲੱਗੇ ਮਰਦਾਨੀਆਂ ਸੱਚਖੰਡ ਦੋਹਾਂ ਸ਼੍ਰੀਆਂ ਦਾ ਆਪ ਸਵਾਮੀ ਖੇਲੇ ਅੰਦਰ ਮਰਦਾਨੇ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਜਿੱਥੇ ਜਾਂਦੇ ਸਭ ਮਰਦਾਨੇ ਨੂੰ ਨਾਲ, ਜੇ ਸੱਜਣ ਸੜ ਕੋਲ ਗਏ ਸੋ ਤਾਂ ਵੀ ਮਰਦਾਨਾ ਨਾਲ, ਅੱਜ ਆਪਣੇ ਵਾਹਿਗੁਰੂ ਦੇ ਦੇਸ਼ ਗਏ ਉਹ ਤਾਂ ਮਰਦਾਨੇ ਨੂੰ ਇਸ ਲਈ ਖੁਸ਼ ਸਕੇ। ਹਜ਼ੂਰ ਕਹਿਣ ਲੱਗੇ ਮਰਦਾਨੇ ਇਸ ਦਾ ਇਹ ਕਾਰਨ, ਇਹ ਤੈਨੂੰ ਵਾਹਿਗੁਰੂ ਨੇ ਕੀਰਤਨ ਦੀ ਕਲਾ ਬਖਸ਼ੀ, ਕੀਰਤਨ ਦੀ ਦਾਤ ਬਖਸ਼ੀ, ਇਹਨੂੰ ਨਾਲ ਲੈ ਜਾਂਦੇ ਤੋਂ ਉੱਥੇ ਜਾ ਕੇ ਕੀਰਤਨ ਕਰਨਾ। ਇਹ ਮਰਦਾਨੇ ਆ ਜਿਸ ਕੀਰਤਨ ਨੇ ਦੁਨੀਆਂ ਦਾ ਭਲਾ ਕਰਨਾ ਹੈ, ਉਹ ਕੀਰਤਨ ਮੇਰੇ ਵਾਹਿਗੁਰੂ ਨੂੰ ਵੀ ਬੜਾ ਚੰਗਾ ਲੱਗਾ। ਫਿਰ ਮਰਦਾਨੇ ਤੋਂ ਕੀਰਤਨ ਕਰਨਾ ਸੀ, ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਜਾ, ਅਸੀਂ ਹੁਕਮ ਮੋੜਨਾ ਨਹੀਂ ਸੀ, ਤੇ ਤੇਰੇ ਕੀਰਤਨ ਦੀ ਮਰਦਾਨੇ ਆ ਅਜੇ ਮਾਤ ਲੋਕ ਵਿੱਚ ਬੜੀ ਹੋ। ਇਸ ਵਾਸਤੇ ਤੈਨੂੰ ਨਾਲ ਹੀ ਪਹਿਲੀ ਪੌੜੀ ਮਹਾਂਮੰਤਰ ਦੀ ਪ੍ਰਾਪਤੀ ਕਰਕੇ ਫਿਰ ਮੇਰੇ ਧੰਨ ਗੁਰੂ ਨਾਨਕ ਦਾਤਾ ਜੀ ਨੇ ਇਡਲੀ ਕਮਾਈ ਕੀਤੀ। ਕੋਈ ਮੁਸਤਾ ਇਸ ਨਹੀਂ, ਆਪ ਨਾਰਾਇਣ ਕਲਾ ਹਰ ਜਗ ਮੇ ਪਰ ਨਿਰਗੁਣ ਤੋਂ ਸਰਗੁਣ ਬਣ ਕੇ ਦੁਨੀਆਂ ਨੂੰ ਤਾਰਨ ਵਾਸਤੇ ਆਏ, ਕਮੀ ਨਹੀਂ ਸੀ, ਪਰ ਬਾਬਾ ਜੀ ਵਚਨ ਕਰਦੇ ਸਨ ਇਸ ਵਾਸਤੇ ਸਤਿਗੁਰੂ ਜੀ ਨੇ ਕਮਾਈ ਕੀਤੀ ਕਿਉਂਕਿ ਦੁਨੀਆਂ ਨੂੰ ਉਪਦੇਸ਼ ਦੇਣਾ ਸੀ ਕਿ ਭਾਈ ਕਮਾਈ ਕਰੋਗੇ ਤਾਂ ਗੱਲੀ ਬਾਤੀ ਕਦੇ ਆਉਂਦੀ। ਅੱਜ ਕੱਲ੍ਹ ਵੀ ਤੂੰ ਕਹਿ ਰਹੀ ਦੁਨੀਆਂ ਚਾਹੁੰਦੀ ਕਿ ਕਰਨਾ ਕੁਝ ਨਾ ਪਏ, ਐਵੇਂ ਜਾਂਦੇ ਇਹੋ ਜਿਹੇ ਰਹਿਬਰ ਵੀ ਬੜੇ ਪੈਦਾ ਹੋਇਆ ਹੁੰਦਾ ਹੈ ਕਿ ਸਾਰੀ ਸ੍ਰਿਸ਼ਟੀ ਦੇ ਮਾਲਕ ਨੂੰ ਵੱਲ ਕਰਨਾ, ਇਹ ਵੀ ਬੜਾ ਗਿਆਨ ਨਾ ਕਦੀ ਹੁੰਦੀਏ ਸਤਨਾ ਸਰਦਾ ਅਕਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ। ਸਾਹਿਬਾਂ ਨੇ ਕਮਾਈ ਸੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦਿੱਤੇ ਹਨ ਸੈਨਾ ਬਾਬੇ ਪਾਇਆ ਬਖਸ਼ ਕਿਹਦੇ ਵਾਸਤੇ? ਸਾਡੇ ਵਾਸਤੇ ਬਾਪੂ ਦਾ ਸਾਰਾ ਖਜ਼ਾਨਾ ਪੁੱਤਰਾਂ ਵਾਸਤੇ, ਤੇ ਨੈਤ ਪੁੱਤਰ ਸੰਭਾਲਣੇ ਨੇ ਨਲੈਤ ਨੇ ਖਜ਼ਾਨਾ ਸਾਰਾ ਬਾਪੂ ਦਾ ਬੱਚਿਆਂ ਵਾਸਤੇ। ਆਪਣੇ ਬਾਪੂ ਵਾਹਿਗੁਰੂ ਤੋਂ ਅਕਾਲ ਪੁਰਖ ਸਾਹਿਬਾਂ ਨੇ ਜੋ ਦਾਤ ਲਿਆ ਸੀ, ਭਾਈ ਸਾਹਿਬ ਜੀ ਲਿਖ

0: ਕਿੰਨਾ ਜੀਆਂ ਦੀ ਸੰਭਾਲ ਸਾਈ ਕਰ ਪਾਉਣੀ ਤੂੰ ਛੋਟੀ ਤਨੇ ਪਾਏ ਨਾਨਕੇ ਕੀ ਵਾਰੀ ਹੁਣ ਬਿਨਾ ਯਾਰ ਸੋ ਕਰੇ ਜੇ ਫਿਰ ਜਾਏ ਸੋ ਪੁੱਤਰਾ ਆਮ ਸੀ ਵਾਹਿਗੁਰੂ
1: ਗੁਰੂ ਨਾਨਕ ਸਾਹਿਬ ਪਾਤਸ਼ਾਹ ਆਪ ਜੀ ਦੀ ਮਹਾਂ ਬਖਸ਼ਿਸ਼ ਦੁਆਰਾ ਆਪ ਜੀ ਦੇ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਸਭ

0: सुख तुम चतर सियाने सर्व कला का ज्ञाता
1: माधो
2: माधो।

0: ऐसे तू ऐसा हम पापी तुम पाप खंडला
1: हम पापी